ਪਰਮੇਸ਼ਰ ਦੇ ਨਾਮ ਦੀ ਸਿਫਤ ਕਰਦੇ ਹਨ ਕਿ ਜਿਹੜਾ ਇਨਸਾਨ ਮਨ ਕਰਕੇ ਆਰਾਮ ਕਹਿ ਲਵੇ ਉਹ ਤਰ ਜਾਂਦਾ ਦੇਵਾ ਪਾਹਨ ਤਾਰੀ ਵਾਲੇ ਪਾਹਨ ਕਹਿੰਦੇ ਨੇ ਪੱਥਰ ਨੂੰ ਜੇ ਪੱਥਰ ਉੱਤੇ ਆਰਾਮ ਲਿਖ ਕੇ ਪਾਣੀ ਵਿੱਚ ਰੱਖ ਦਿਓ ਤੇ ਪੱਥਰ ਤਰ ਸਕਦਾ ਦੇਵਾ ਇੱਕ ਪੰਡਿਤ ਸੀ ਦੇਵਾ ਪੰਡਿਤ ਨੇ ਅਪਰਾਧ ਕੀਤਾ ਪਰ ਪੱਥਰ ਨੇ ਉਹਨੂੰ ਉਤਾਰ ਦਿੱਤਾ ਭਾਈ ਜੇ ਇੱਕ ਪੱਥਰ ਇਨਸਾਨ ਨੂੰ ਉਤਾਰ ਸਕਦਾ ਸੱਚੀ ਭਾਵਨਾ ਦੇ ਨਾਲ ਤੇ ਜਿਹੜਾ ਇਨਸਾਨ ਮਨ ਕਰਕੇ ਰਾਮ ਕਵੀ ਉਹ ਕਿਉਂ ਨਹੀਂ ਤਰਦਾ ਜ਼ਰੂਰ ਤਰਦਾ ਦੇਵਾ ਪੰਡਿਤ ਇੱਕ ਰਾਜੇ ਦੇ ਰਾਜ ਵਿੱਚ ਮੰਦਰ ਦਾ ਪੁਜਾਰੀ ਸੀ ਇਹਦਾ ਕੰਮ ਸਵੇਰੇ ਉੱਠਣਾ ਮੰਦਰ ਨੂੰ ਧੋਣਾ ਸਮੱਗਰੀ ਤਿਆਰ ਕਰਨੀ ਫੁੱਲਾਂ ਦਾ ਹਾਰ ਬਣਾ ਕੇ ਪੱਥਰ ਦੀਆਂ ਮੂਰਤੀਆਂ ਦੇ ਗਲ ਵਿੱਚ ਪਾ ਦੇਣਾ ਰਾਜੇ ਨੇ ਆਣਾ ਪੂਜਾ ਕਰਨੀ ਪੂਜਾ ਕਰਕੇ ਜਦੋਂ ਰਾਜੇ ਨੇ ਜਾਣ ਲੱਗਣਾ ਮੂਰਤੀਆਂ ਦੇ ਗਲੋਂ ਉਹ ਹਾਰ ਲਾ ਕੇ ਰਾਜੇ ਦੇ ਗਲ ਵਿੱਚ ਪਾ ਦੇਣਾ ਬਸ ਇੰਨਾ ਕੰਮ ਇਸ ਦੇਵਾ ਪੰਡਿਤ ਦਾ ਸੀ ਜਿਹਦਾ ਜ਼ਿਕਰ ਭਗਤ ਨਾਮਦੇਵ ਨੇ ਆਪਣੀ ਬਾਣੀ ਵਿੱਚ ਕੀਤਾ ਬਹੁਤ ਸਮਾਂ ਬੀਤ ਗਿਆ

देवा पंडित ने बहुत उड़ीक की कि सूरज चढ़ गया, दोपहर हो चली है,

ਤੇ ਫਿਰ ਮੂਰਤੀਆਂ ਦੇ ਗਲ ਵਿੱਚ ਪਾ ਦਿੱਤਾ ਤੇ ਆਪਣੀ ਜਗ੍ਹਾ ਤੇ ਫਿਰ ਬੈਠ ਗਿਆ। ਇਨਸਾਨ ਜਿਹੜਾ ਇਨਸਾਨ ਦੇ ਕੋਲੋਂ ਡਰਦਾ ਹੈ, ਪਰਮੇਸ਼ਰ ਕੋਲੋਂ ਨਹੀਂ। ਜੇ ਉਹ ਪੰਡਿਤ ਪਰਮੇਸ਼ਰ ਦੇ ਕੋਲੋਂ ਡਰਦਾ ਹੁੰਦਾ ਤੇ ਉਹ ਹਾਰ ਆਪਣੇ ਕੋਲੋਂ ਲਾਹ ਕੇ ਮੂਰਤੀਆਂ ਦੇ ਗੱਲ ਨਾ ਪਾਉਂਦਾ। ਪਰ ਉਹ ਰਾਜੇ ਕੋਲੋਂ ਡਰਦਾ ਸੀ, ਰਾਜੇ ਦੇ ਡਰ ਤੋਂ ਆਪਣੇ ਕੋਲੋਂ ਹਾਰ ਲਾ ਕੇ ਮੂਰਤੀਆਂ ਦੇ ਗੱਲ ਪਾ ਦਿੱਤਾ। ਰਾਜੇ ਨੂੰ ਵੱਡਾ ਸਮਝਿਆ ਤੇ ਭਗਵਾਨ ਦੀ ਮੂਰਤੀ ਨੂੰ ਬਹੁਤ ਛੋਟਾ ਸਮਝਿਆ। ਅੱਜ ਇਨਸਾਨ ਭਾਵੇਂ ਮੰਦਿਰ ਗੁਰਦੁਆਰੇ ਬੈਠਾ ਹੋਵੇ, ਮਸਜਿਦ ਵਿੱਚ ਬੈਠਾ ਹੋਵੇ, ਕੋਈ ਅਫੀਸਰ ਆ ਜਾਏ, ਕੋਈ ਨੇਤਾ ਆ ਜਾਏ, ਕੀਰਤਨ ਹੋ ਰਿਹਾ ਹੋਵੇ, ਭਜਨ ਹੋ ਰਿਹਾ ਹੋਵੇ, ਨਿਵਾਜ਼ ਪੜ੍ਹੀ ਜਾ ਰਹੀ ਹੋਵੇ, ਧਾਰਮਿਕ ਪ੍ਰੋਗਰਾਮ ਹੋਵੇ, ਲੋਕ ਕੀਰਤਨ ਭੁੱਲ ਜਾਂਦੇ ਨੇ, ਭਜਨ ਭੁੱਲ ਜਾਂਦੇ ਨੇ। ਜਿਹੜਾ ਨੇਤਾ ਆ ਰਿਹਾ, ਜਿਹੜਾ ਕੋਈ ਅਫੀਸਰ ਆ ਰਿਹਾ, ਉਹਨੂੰ ਲੈਣ ਵਾਸਤੇ ਬਾਹਰ ਭੱਜ ਜਾਂਦੇ ਨੇ। ਭਗਵਾਨ ਦੀ ਮੂਰਤੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਭਾਵੇਂ ਕੱਲੀ ਪਈ ਰਵੇ, ਉਹਨਾਂ ਨੂੰ ਗੁਰੂ ਦਾ ਡਰ ਨਹੀਂ, ਅਫੀਸਰ ਦਾ ਡਰ ਹੈ। ਅਫੀਸਰ ਨਾ ਨਾਰਾਜ਼ ਹੋ ਜਾਵੇ ਗੁਰੂ ਭਾਵੇਂ ਹੋਵੇ, ਅਫੀਸਰ ਦੇ ਪੈਰਾਂ ਨੂੰ ਹੱਥ ਲਾਣਾ ਹੈ, ਪਰ ਗੁਰੂ ਨੂੰ ਚੰਗੀ ਤਰ੍ਹਾਂ ਮੱਥਾ ਵੀ ਨਹੀਂ ਟੇਕਣਾ, ਚੰਗੀ ਤਰ੍ਹਾਂ ਸਿਰ ਵੀ ਨਹੀਂ ਨਿਵਾਣਾ। ਪਰ ਅਫੀਸਰ ਜਿਹੜਾ ਹੈ ਉਹਦੇ ਅੱਗੇ ਪਿੱਛੇ ਤੁਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਵਾਸਤੇ ਗੁਰਦੁਆਰੇ ਜਾਣਾ ਹੋਵੇ ਤਾਂ ਕੋਈ ਜਾ ਕੇ ਰਾਜੀ ਨਹੀਂ। ਅਫੀਸਰ ਨੂੰ ਲਿਆਉਣਾ ਹੋਵੇ ਤੇ ਆਪਾਂ ਕਾਰਾਂ ਲੈ ਕੇ ਜਾਂਦੇ ਹਾਂ ਕਿ ਅਫੀਸਰ ਖੁਸ਼ ਹੋਵੇ, ਕਿਉਂ ਕਿ ਆਪਾਂ ਇਨਸਾਨ ਤੋਂ ਡਰਨੇ ਆ, ਪਰਮੇਸ਼ਰ ਤੋਂ ਨਹੀਂ। ਦੇਵਾ ਪੰਡਿਤ ਵੀ ਰਾਜੇ ਤੂੰ ਡਰਿਆ ਹੈ, ਰੱਬ ਤੂੰ ਨਹੀਂ, ਤੇ ਹਾਰ ਭਗਵਾਨ ਦੀ ਗੱਲ ਪਾ ਦਿੱਤਾ।

ਆਪਣੇ ਗਲੋਂ ਲਾ ਕੇ ਮੂਰਤੀਆਂ ਦੇ ਗਲ ਪਾਇਆ ਸੀ, ਮੂਰਤੀਆਂ ਦੇ ਗਲੋਂ ਹਾਰ ਲਾ ਕੇ ਤੇ ਰਾਜੇ ਦੇ ਗਲ ਪਾ ਦਿੱਤਾ। ਰਾਜਾ ਚਲਾ ਗਿਆ। ਦੇਵਾ ਪੰਡਿਤ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਬਲਾ ਟਲੀ। ਰਾਜਾ ਆਪਣੇ ਮਹਿਲਾਂ ਵਿੱਚ ਚਲਾ ਗਿਆ, ਹਾਰ ਲਾ ਕੇ ਰਾਜੇ ਨੇ ਸਾਹਮਣੇ ਰੱਖਿਆ। ਦੇਵਾ ਪੰਡਿਤ ਬਜ਼ੁਰਗ ਸੀ, ਵਾਲ ਚਿੱਟੇ ਸਨ। ਉਸ ਹਾਰ ਦੇ ਨਾਲ ਦੋ ਚਿੱਟੇ ਧੌਲੇ ਲੱਗੇ ਹੋਏ ਸਨ, ਚਿੱਟੇ ਵਾਲ ਤੇ ਰਾਜਾ ਹੈਰਾਨ ਹੋ ਗਿਆ। ਕਹਿਣ ਲੱਗਾ, ਅੱਜ ਤੱਕ ਤੇ ਕਦੀ ਕਿਸੇ ਹਾਰ ਦੇ ਨਾਲ ਵਾਲ ਲੱਗੇ ਨਹੀਂ ਦੇਖੇ, ਅੱਜ ਪਹਿਲੀ ਵਾਰੀ ਹਾਰ ਦੇ ਨਾਲ ਦੋ ਵਾਲ ਦੇਖੇ ਨੇ ਤੇ ਉਹ ਵੀ ਚਿੱਟੇ, ਤੇ ਦੇਵਾ ਪੰਡਿਤ ਬਜ਼ੁਰਗ ਹੈ, ਉਹਦੇ ਵਾਲ ਚਿੱਟੇ ਨੇ। ਪੱਥਰ ਦੀਆਂ ਮੂਰਤੀਆਂ ਨੂੰ ਤੇ ਵਾਲ ਆਉਂਦੇ ਨਹੀਂ, ਕਿਧਰੇ ਇਹ ਹਾਰ ਦੇਵਾ ਪੰਡਿਤ ਨੇ ਆਪਣੇ ਗਲ ਵਿੱਚ ਤਾਂ ਨਹੀਂ ਪਾਇਆ। ਰਾਜੇ ਨੂੰ ਸ਼ੱਕ ਹੋ ਗਿਆ। ਰਾਜਾ ਕਹਿਣ ਲੱਗਾ, ਚੰਗਾ ਫਿਰ ਕੱਲ ਨੂੰ ਜਾ ਕੇ ਪੁੱਛਾਂਗਾ ਪੰਡਿਤ ਨੂੰ ਕਿ ਇਹ ਵਾਲ ਕਿੱਥੋਂ ਲੱਗੇ ਨੇ। ਉਧਰ ਦੇਵਾ ਪੰਡਿਤ ਬੇਫਿਕਰ ਹੈ, ਪਰ ਰਾਜਾ ਜਿਹੜਾ ਹੈ ਇਹ ਹੁਣ ਸੋਚ ਰਿਹਾ ਹੈ ਕਿ ਇਹ ਵਾਲ ਕਿਤੇ ਨਹੀਂ। ਉਸ ਦੇਵਾ ਪੰਡਿਤ

ਇਹ ਸੋਚ ਲਿਆ ਕਿ ਸਵੇਰੇ ਜਾ ਕੇ ਦੇਵਾ ਪੰਡਿਤ ਨੂੰ ਇਹ ਜ਼ਰੂਰ ਪੁੱਛਣਾ ਹੈ ਕਿ ਹਾਰ ਦੇ ਨਾਲ ਇਹ ਵਾਲ ਕਿੱਥੋਂ ਆਏ। ਦੂਸਰੇ ਦਿਨ ਰਾਜਾ ਤਿਆਰ ਹੋ ਕੇ ਮੰਦਰ ਵੱਲ ਤੁਰ ਪਿਆ। ਦੇਵਾ ਪੰਡਿਤ ਨੇ ਸਮੱਗਰੀ ਤਿਆਰ ਕੀਤੀ, ਫੁੱਲ ਤੋੜ ਕੇ ਮਾਲਾ ਬਣਾਈ, ਮੂਰਤੀਆਂ ਦੇ ਗੱਲ ਪਾ ਦਿੱਤੀ।

ਉਹਦੇ ਨਾਲ ਦੋ ਚਿੱਟੇ ਵਾਲ ਲੱਗੇ ਹੋਏ ਸਨ। ਕਿ ਇਹ ਪੱਥਰ ਦੀਆਂ ਮੂਰਤੀਆਂ, ਇਹਨਾਂ ਨੂੰ ਸਫੈਦ ਵਾਲ ਵੀ ਆਉਂਦੇ ਨੇ? ਦੇਵਾ ਪੰਡਿਤ ਸੁਣ ਕੇ ਇਕਦਮ ਘਬਰਾ ਗਿਆ।

ਰਾਜਾ ਕਹਿੰਦਾ ਪੰਡਿਤ ਜੀ ਅੱਜ ਤੱਕ ਤਾਂ ਸੁਣਿਆ ਨਹੀਂ ਕਿ ਪੱਥਰ ਦੀਆਂ ਮੂਰਤੀਆਂ ਨੂੰ ਵੀ ਦਾੜੀ ਜਾਂ ਵਾਲ ਆਉਂਦੇ ਨੇ ਤਾਂ ਇਹ ਦੱਸੋ ਕਿ ਇਹ ਵਾਲ ਕਿਹਦੇ ਸਨ ਕਹਿੰਦੇ ਨੇ ਇੱਕ ਝੂਠ ਬੋਲਣ ਵਾਸਤੇ ਇੱਕ ਝੂਠ ਤਾਂ ਆਦਮੀ ਬੋਲ ਲੈਂਦਾ ਤੇ ਜਦੋਂ ਉਹਨੂੰ ਛੁਪਾਉਣਾ ਹੋਵੇ ਕਈ ਝੂਠ ਬੋਲਣੇ ਪੈਂਦੇ ਇੱਕ ਝੂਠ ਨੂੰ ਸੱਚ ਬਣਾਉਣ ਵਾਸਤੇ ਤੇ ਦੇਵਾ ਪੰਡਿਤ ਕਹਿਣ ਲੱਗਾ ਰਾਜਨ ਅੰਮ੍ਰਿਤ ਵੇਲੇ ਭਗਵਾਨ ਸਫੈਦ ਦਾੜੇ ਵਿੱਚ

ਰਾਜੇ ਨੇ ਕਿਹੜਾ ਉੱਠ ਕੇ ਆ ਜਾਣ। ਪਰ ਰਾਜਾ ਕਹਿਣ ਲੱਗਾ, ਚੰਗਾ ਪੰਡਿਤ ਜੀ, ਮੈਂ ਫਿਰ ਕੱਲ ਸਵੇਰੇ 4 ਵਜੇ ਦਰਸ਼ਨਾਂ ਵਾਸਤੇ ਆਵਾਂਗਾ। ਇੰਨੀ ਗੱਲ ਕਹਿ ਕੇ ਰਾਜਾ ਤਾਂ ਚਲਾ ਗਿਆ। ਹੁਣ ਦੇਵਾ ਪੰਡਿਤ ਇਹਨੂੰ ਆਪਣੀ ਜਾਣ ਦੀ ਪੈ ਗਈ ਕਿ ਮੈਂ ਤਾਂ 4 ਵਜੇ ਇਸ ਵਾਸਤੇ ਕਿਹਾ ਕਿ

ਰਾਜੇ ਦੇ ਆਉਣ ਦਾ ਟਾਈਮ ਹੋ ਗਿਆ ਪਰ ਦੇਵਾ ਪੰਡਿਤ ਨੂੰ ਕੋਈ ਪਤਾ ਨਹੀਂ ਕਦੋਂ ਰਾਤ ਪਈ ਕਦੋਂ ਅੰਮ੍ਰਿਤ ਵੇਲਾ ਹੋ ਗਿਆ ਕਿਉਂਕਿ ਇਹਦਾ ਮਨ ਜੁੜ ਚੁੱਕਾ ਹੈ ਉਸ ਪਰਮੇਸ਼ਰ ਦੇ ਨਾਲ।

ਤੇ ਸਫੈਦ ਦਾੜੀ ਵਿਚ ਦਰਸ਼ਨ ਦਿੱਤੇ। ਪਰ ਰਾਜੇ ਦੇ ਮਨ ਵਿਚ ਸ਼ੰਕਾ, ਹੋ ਸਕਦਾ ਪੰਡਿਤ ਨੇ ਇਹ ਨਕਲੀ ਦਾੜੀ ਲਾਈ ਹੋਵੇ। ਰਾਜਾ ਅੱਗੇ ਹੋਇਆ

ਕੁੱਬ ਸੀਗਾ ਤੇ ਵਿਆਹ ਨਹੀਂ ਸੀ ਆਉਂਦਾ ਇਹਦਾ, ਇਹਦਾ ਕੁੱਬ ਵੀ ਠੀਕ ਹੋਇਆ ਤੇ ਤਰ ਵੀ ਗਈ। ਅਜਾਮਲ ਸਾਰੀ ਉਮਰ ਪਾਪ ਕਰਦਾ ਰਿਹਾ ਪਰ ਅਖੀਰ ਵੇਲੇ ਇੱਕ ਵਾਰੀ ਪਰਮੇਸ਼ਰ ਦਾ ਨਾਮ ਲਿਆ ਤੇ ਇਹ ਵੀ ਤਰ ਗਏ। ਗਨਕਾ ਵੇਸਵਾ ਇੱਕ ਮਹਾਂਪੁਰਸ਼ ਆਪਣੀ ਝੁੱਗੀ ਵਿੱਚ ਰਹਿੰਦੇ ਨੇ, ਇਹਨਾਂ ਦੇ ਕੋਲ ਇੱਕ ਤੋਤਾ ਹੈ ਜਿਹਨੂੰ ਰੋਜ਼ ਹੀ

ਬਾਜ਼ਾਰ ਵਿੱਚ ਆਏ, ਬਾਜ਼ਾਰ ਵਿੱਚ ਜਿਸ ਜਗ੍ਹਾ ਇਹ ਮਹਾਂਪੁਰਸ਼ ਖਲੋਤੇ ਨੇ, ਜਿਹੜੇ ਚਬਾਰੇ ਦੇ ਥੱਲੇ ਇਹ ਚਬਾਰਾ

ਕਿਹਾ ਸੰਤ ਜੀ ਉੱਤੇ ਆ ਜਾਓ। ਮਹਾਂਪੁਰਖ ਚਵਾਰੇ ਆ ਗਏ ਨੇ, ਸੁੱਕੇ ਕੱਪੜੇ ਦਿੱਤੇ, ਗਨਕਾਂ ਨੇ, ਅੱਗ ਬਾਲੀ। ਮਹਾਂਪੁਰਖ ਬੈਠੇ, ਚਵਾਰਾ ਦੇਖਿਆ, ਕਹਿਣ ਲੱਗੇ ਮਨਾ, ਤੂੰ ਬੜੀ ਗਲਤ ਜਗ੍ਹਾ ਤੇ ਆ ਗਏ। ਮਹਾਂਪੁਰਸ਼ ਉੱਠ ਪਏ, ਕਹਿਣ ਲੱਗੇ ਮੈਂ ਵੇਸਵਾ ਦੇ ਘਰ ਆ ਗਿਆ। ਮਹਾਂਪੁਰਸ਼ ਉੱਠ ਕੇ ਤੁਰ ਪਏ। ਗਨਕਾ ਜਿਹੜੀ ਸੀ ਹੱਥ ਜੋੜ ਕੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਡਿੱਗ ਪਈ। ਕਹਿਣ ਲੱਗੇ ਸੰਤ ਜੀ, ਮੈਂ ਸਾਰੀ ਉਮਰ ਪਾਪ ਕੀਤੇ ਨੇ, ਪਰ ਹੁਣ ਪਾਪਾਂ ਤੋਂ ਡਰ ਲੱਗਣ ਲੱਗ ਪਿਆ, ਮੈਨੂੰ ਕਿਰਪਾ ਕਰੋ, ਮੈਨੂੰ ਨਾਮਦਾਨ ਬਖਸ਼ੋ ਤਾਂ ਕਿ ਮੈਂ ਇਹਨਾਂ ਪਾਪਾਂ ਤੋਂ ਬਾਹਰ ਨਿਕਲ ਸਕਾਂ। ਉਹਦੀ ਬੇਨਤੀ ਸੁਣ ਕੇ ਮਹਾਂਪੁਰਸ਼ ਉਹਦੇ ਤੇ ਦਿਆਲ ਹੋ ਗਏ। ਕਹਿਣ ਲੱਗੇ ਬੇਟਾ, ਸਾਡੇ ਕੋਲ ਇਹ ਤੋਤਾ ਹੈ, ਇਹ ਅਸੀਂ ਤੈਨੂੰ ਦੇ ਚੱਲੇ ਹਾਂ, ਤੇ ਤੇਰਾ ਕੰਮ ਰੋਜ਼ ਸਵੇਰੇ ਉੱਠ ਕੇ ਇਸ ਤੋਤੇ ਨੂੰ ਜਦੋਂ ਉਠਾਉਣਾ ਹੈ ਤਾਂ ਇਹ ਕਹਿਣਾ ਹੈ, ਗੰਗਾ ਰਾਮ ਕਹੋ ਰਾਮ ਰਾਮ। ਜੇ ਤਾਂ ਇਹਨੂੰ ਰਾਮ ਰਾਮ ਜਪਾਵੇ ਤਾਂ ਤੇਰਾ ਉਧਾਰ ਹੋ ਸਕਦਾ ਹੈ। ਗਣਕਾ ਕਹਿਣ ਲੱਗੀ, ਮਹਾਰਾਜ ਜਿਸ ਤਰ੍ਹਾਂ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗੀ। ਮਹਾਂਪੁਰਸ਼ ਆਪਣਾ ਤੋਤਾ ਇਸ ਗਨਕਾ ਪਾਪਣ ਨੂੰ ਦੇ ਗਏ ਨੇ, ਭਾਈ ਗੁਰਦਾਸ ਜੀ ਬਿਆਨ ਕਰਦੇ ਨੇ।

ਦੁਰਮਤ ਕਹਿੰਦੇ ਨੇ ਮਾੜੀ ਮਤ, ਮਾੜੀ ਮਤ ਵੀ ਦੂਰ ਹੋ ਜਾਂਦੀ ਹੈ। ਕਲੇਵਰ ਕਹਿੰਦੇ ਨੇ ਸਰੀਰ ਨੂੰ, ਸਰੀਰ ਦੇ ਕੀਤੇ ਪਾਪ ਸਾਰੇ ਖਤਮ ਹੋ ਜਾਂਦੇ ਨੇ ਜਿਹੜਾ ਮਨ ਕਰਕੇ ਰਾਮ ਰਾਮ ਕਰਦਾ ਹੈ।

ਮਰਨਾ ਸਾਰੇ ਗਨਕਾ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਸੱਪ ਦੇ ਰੂਪ ਵਿਚ ਉਸ ਪਿੰਜਰੇ ਵਿਚ ਆਇਆ, ਪਹਿਲਾਂ ਤੇ ਤੋਤੇ ਨੂੰ ਖਤਮ ਕੀਤਾ, ਪਿੰਜਰੇ ਵਿਚ ਬੈਠਾ ਰਿਹਾ। ਗਨਕਾ ਉੱਠੀ, ਰੋਜ਼ ਦੇ ਨੇਮ ਅਨੁਸਾਰ ਪਿੰਜਰੇ ਦਾ ਬੂਹਾ ਖੋਲ ਕੇ ਹੱਥ ਅੰਦਰ ਪਾਇਆ, ਤੋਤੇ ਨੂੰ ਉਠਾਉਣ ਲੱਗੀ। ਕਹਿੰਦੀ ਗੰਗਾ ਰਾਮ ਕਹੋ ਰਾਮ ਰਾਮ, ਮੂੰਹ ਵਿਚ ਰਾਮ ਰਾਮ। ਉਧਰੂ ਸੱਪ ਨੇ ਡੰਕ ਮਾਰਿਆ, ਇਹਦੀ ਮੌਤ ਹੋ ਗਈ। ਤੇ ਬਾਣੀ ਕਹਿੰਦੀ ਏ ਅੰਤ ਕਾਲ ਨਾਰਾਇਣ ਸਿਮਰੇ, ਜਿਹੜਾ ਆਦਮੀ ਅੰਤ ਵੇਲੇ ਉਸ ਨਾਰਾਇਣ ਪਰਮੇਸ਼ਰ ਦਾ ਸਿਮਰਨ ਕਰਦਾ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਤਰਲੋਚਨ ਤੇ ਨਰਮੁਖਤਾ ਪੀਤੰਬਰ ਵਾਂਗ ਕੇਰੀ ਦੇ ਵਸੇ। ਭਗਤ ਤਰਲੋਚਨ ਜੀ ਕਹਿੰਦੇ ਨੇ ਜਿਹੜਾ ਅੰਤ ਵੇਲੇ ਪਰਮੇਸ਼ਰ ਦਾ ਨਾਮ ਲੈਂਦਾ ਹੈ, ਉਧਰੋਂ ਮੌਤ ਹੋ ਜਾਏ ਤਾਂ ਉਹ ਇਨਸਾਨ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਗਨਕਾ ਦੇ ਮੂੰਹ ਵਿਚ ਰਾਮ ਰਾਮ, ਉਧਰੋਂ ਮੌਤ ਹੋ ਗਈ। ਉਹ ਵੇਸਵਾ ਸਾਰੀ ਉਮਰ ਪਾਪ ਕਰਦੀ ਰਹੀ, ਪਰ ਭਗਤ ਜੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਅੰਤਕਾਲ ਜਮਜਾਲ ਤੋੜ, ਨਰਕੇ ਵਿਚ ਨਾ ਖਾਧੋ ਸੁਗੋਤਾ, ਕਿ ਉਸ ਵੇਸਵਾ ਨੇ ਰਾਮ ਕਿਹਾ ਤੇ ਜਮਾਂ ਦਾ ਜਾਲ ਤੋੜ ਦਿੱਤਾ। ਨਰਕਾਂ ਵਿਚ ਫਿਰ ਉਹ ਨਹੀਂ ਗਈ।

ਜਮਦੂਤ ਪਛਾਟ ਗਏ, ਦੇਵਤੇ ਬੈਬਾਨ ਲੈ ਕੇ ਆ ਗਏ ਨੇ। ਉਸ ਵਿਸਵਾ ਦੀ ਰੂਹ ਨੂੰ ਬੈਬਾਨ ਵਿਚ ਬਿਠਾ ਕੇ ਬੈਕੁੰਠ ਜਿੱਥੇ ਪਰਮੇਸ਼ਰ ਹੈ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਉਸ ਬੈਕੁੰਠ ਨੂੰ ਉਹ ਪਾਪਣ ਵਿਸਵਾ ਸਾਰੀ ਉਮਰ ਪਾਪ ਕਰਦੀ ਰਹੀ ਪਰ ਮਨ ਕਰਕੇ ਰਾਮ ਕਿਹਾ ਤੇ ਉਹ ਵਿਸਵਾ ਵੀ ਬੈਕੁੰਠ ਨੂੰ ਚਲੀ ਗਈ। ਨੌ ਨਾਰਾਇਣ ਛੋਤ ਅਛੋਤਾ, ਛੋਤ ਅਛੋਤਾ ਕਿ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਪਾਪਾਂ ਤੋਂ ਰਹਿਤ ਹੈ।

ਮਾਣ ਮਨਾਉਂਦਾ ਉਹ ਗਰੀਬਾਂ ਨੂੰ ਮਾਣ ਦਿਵਾਉਂਦਾ ਹੈ ਕਿ ਜਿਹੜਾ ਇਨਸਾਨ ਮਨ ਕਰਕੇ ਨਾਮ ਜਪਦਾ ਹੈ ਪਰਮੇਸ਼ੁਰ ਉਹਨਾਂ ਦੇ ਸਾਰੇ ਪਾਪ ਖਤਮ ਕਰ ਦਿੰਦਾ ਹੈ।

गन का तेतर गई। दूसरा जिक्र कुबजा मालण दा कीता है। ए कुबजा

ਮਨ ਬਦਕ ਜਨਤੇ ਉਹ ਮੁਕਤ ਪਏ। ਬਦਕ ਇੱਕ ਸ਼ਿਕਾਰੀ ਸੀ, ਚਰਨ ਕ੍ਰਿਸ਼ਨ ਭਗਵਾਨ ਦੇ। ਇੱਕ ਰਾਤ ਕ੍ਰਿਸ਼ਨ ਭਗਵਾਨ ਜੰਗਲ ਵਿੱਚ ਲੇਟੇ ਹੋਏ ਸਨ, ਆਪਣੇ ਇੱਕ ਲੱਤ ਤੇ ਦੂਸਰੀ ਲੱਤ ਰੱਖ ਕੇ। ਕ੍ਰਿਸ਼ਨ ਭਗਵਾਨ ਦੇ ਪੈਰ ਵਿੱਚ ਪਦਮ ਸੀ ਜਿਹੜਾ ਕਿ ਬੜਾ ਚਮਕ ਰਿਹਾ ਸੀ। ਰਾਤ ਦਾ ਵੇਲਾ ਸੀ, ਇਹ ਬਦਕ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਆਇਆ। ਕ੍ਰਿਸ਼ਨ ਭਗਵਾਨ ਦੇ ਪੈਰ ਵਿੱਚ ਜਿਹੜਾ ਪਦਮ ਚਮਕ ਰਿਹਾ ਸੀ, ਇਹਨੇ ਸਮਝਿਆ ਕਿ ਸ਼ਾਇਦ ਕੋਈ ਹਿਰਨ ਬੈਠਾ। ਕਿਸੇ ਹਿਰਨ ਦੀ ਅੱਖ ਪਈ ਚਮਕਦੀ। ਉਸ ਬਦਕ ਸ਼ਿਕਾਰੀ ਨੇ ਨਿਸ਼ਾਨਾ ਲਗਾ ਕੇ ਤੀਰ ਛੱਡਿਆ। ਉਹ ਜਿਹੜਾ ਤੀਰ ਸੀ ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਆ ਕੇ ਲੱਗਾ। ਬਦਕ ਸ਼ਿਕਾਰੀ ਆਇਆ, ਹਿਰਨ ਦੀ ਜਗ੍ਹਾ ਕ੍ਰਿਸ਼ਨ ਭਗਵਾਨ ਦੇ ਚਰਨ ਜ਼ਖਮੀ ਹੋਏ ਦੇਖੇ ਤਾਂ ਇਹ ਭਗਵਾਨ ਦੇ ਚਰਨਾਂ ਤੇ ਡਿੱਗ ਕੇ ਰੋਣ ਲੱਗ ਪਿਆ ਤੇ ਕ੍ਰਿਸ਼ਨ ਭਗਵਾਨ ਨੇ ਕਿਹਾ, ਭਾਈ ਤੂੰ ਰੋ ਨਾ,

ਭਾਵ ਕਿ ਜਪ ਨਹੀਂ ਕੀਤਾ, ਤਪ ਨਹੀਂ ਕੀਤਾ, ਕੁੱਲ ਵੀ ਚੰਗੀ ਨਹੀਂ, ਕਰਮ ਵੀ ਚੰਗੇ ਨਹੀਂ, ਪਰ ਨਾਮੇ ਕੇ ਸਵਾਮੀ ਤੇ ਉਤਰੇ। ਪਰ ਨਾਮਦੇਵ ਦੇ ਸਵਾਮੀ ਨੇ ਨਾਮਦੇਵ ਨੂੰ ਫਿਰ ਵੀ ਤਾਰ ਦਿੱਤਾ। ਐ ਭਾਈ, ਜੇ ਮੈਂ ਤਰ ਗਿਆ ਤੇ ਤੁਸੀਂ ਲੋਕ ਕਿਉਂ ਨਹੀਂ ਨਾਮ ਜਪਦੇ? ਤੁਸੀਂ ਵੀ ਨਾਮ ਜਪੋ, ਤੁਸੀਂ ਵੀ ਤਰ ਜਾਓਗੇ।

ਇਸੇ ਲਈ ਭਾਈ ਆਪਣੇ ਮਨ ਨੂੰ ਗੁਰੂ ਦੇ ਚਰਣਾਂ ਵਿੱਚ ਜਦੋਂ ਵੀ ਲਿਆਓ ਸਭ ਕੁਝ ਬਾਹਰ ਛੱਡ ਕੇ ਆਓ ਔਰ ਆ ਕੇ ਕੀ ਕਹੋ ਮੇਰਾ ਮੁਜਮੇ ਕਿਛ ਨਹੀਂ। ਗੁਰੂ ਨਾਨਕ ਦੇ ਬਖਸ਼ਣਿਆ ਕੋਈ ਟਾਈਮ ਨਹੀਂ ਜੇ ਲੱਗਣਾ, ਜਿਹੜਾ ਆਪ ਛੋੜ ਬੇਨਤੀ ਕਰੇ, ਜਿਹੜਾ ਆਪਣਾ ਆਪ ਛੱਡ ਦੇਵੇ, ਆਪਣੀ ਹੰਕਾਰ ਕਮੰਡ ਛੱਡ ਕੇ ਆਖੇ ਕੀ ਆਖੇ, ਤੁਸੀਂ ਵੀ ਆਖੋ ਕਿਰਤਨ ਦੀ ਸਮਾਪਤੀ ਹੋਈ।

संत जन्म बिछड़े थे माधो, जो जन्म तुम्हारे लेके चरणदास आसला।

ਸਮੇਂ ਦੇ ਹੁਕਮਰਾਨ ਹੁੰਦੇ ਨੇ, ਇਹ ਬਖਸ਼ੀਆਂ ਰੂਹਾਂ ਹੁੰਦੀਆਂ ਨੇ, ਇਹ ਜੋ ਚਾਹੁਣ ਕਰ ਦਿੰਦੇ ਨੇ। ਵਾਹਿਗੁਰੂ ਕਹਿੰਦਾ ਮੇਰੇ ਚਾਰ ਕਿਸਮ ਦੇ ਭਗਤ ਨੇ, ਸੰਤ ਨੇ ਦੁਨੀਆਂ ਤੇ। ਪਹਿਲੀ ਕਿਸਮ ਦੇ ਸੰਤ ਜਿਹੜੇ ਦੁਨਿਆਵੀ ਸੁੱਖਾਂ ਦੀ ਇੱਛਾ ਰੱਖਦੇ ਨੇ, ਚੰਗੀ ਜਾਇਦਾਦ ਹੋਵੇ, ਧੀਆਂ ਪੁੱਤਰ ਚੰਗੇ ਪੜ੍ਹੇ ਲਿਖੇ ਹੋਣ, ਚੰਗਾ ਬਿਜ਼ਨਸ ਹੋਵੇ, ਚੰਗਾ ਕਾਰੋਬਾਰ ਹੋਵੇ। ਵਾਹਿਗੁਰੂ ਕਹਿੰਦਾ ਇਨ੍ਹਾਂ ਚੀਜ਼ਾਂ ਦਾ ਮੇਰੇ ਕੋਲ ਘਾਟਾ ਨਹੀਂ, ਜੋ ਮੰਗਾ ਸੋ ਲੇਵੈ ਪ੍ਰਭ ਆਪਣੇ ਭਗਤਾਂ ਦੇਵੈ। ਵਾਹਿਗੁਰੂ ਕਹਿੰਦਾ ਦੂਜੇ ਕਿਸਮ ਦੇ ਭਗਤ ਮੇਰੇ, ਸੰਤ ਮੇਰੇ, ਜਿਹੜੇ ਦੁਨਿਆਵੀ ਸੁੱਖਾਂ ਤੋਂ ਬਾਅਦ ਸਵਰਗ ਲੋਕ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਘਾਟਾ ਨਹੀਂ। ਤੀਸਰੇ ਵਾਹਿਗੁਰੂ ਕਹਿੰਦਾ ਉਹ ਭਗਤ ਨੇ ਜਿਹੜੇ ਮੇਰੇ ਕੋਲ ਸਵਰਗ ਲੋਕ ਤੋਂ ਵੀ ਵੱਡੇ ਸੁੱਖ, ਸੱਚ ਖੰਡ ਜਾਣੀ ਵੈਕੁੰਠ ਧਾਮ ਦੇ ਸੁੱਖਾਂ ਦੀ ਇੱਛਾ ਰੱਖਦੇ ਨੇ, ਵਾਹਿਗੁਰੂ ਕਹਿੰਦਾ ਇਹਦਾ ਵੀ ਮੇਰੇ ਕੋਲ ਘਾਟਾ ਨਹੀਂ। ਪਰ ਚੌਥੀ ਕਿਸਮ ਦੇ ਕਹਿੰਦਾ ਮੇਰੇ ਭਗਤ ਬਾਬਾ ਆਨੰਦ ਸਿੰਘ ਵਰਗੇ, ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਸ਼ ਜਿਹੜੇ ਮੇਰੇ ਕੋਲੋਂ ਮੰਗਦੇ ਕੁਝ ਨਹੀਂ। ਪਰਮੇਸ਼ਰ ਕਹਿੰਦਾ ਇਹੋ ਜਿਹੇ ਸੰਤਾਂ ਭਗਤਾਂ ਦਾ ਮੈਂ ਨੌਕਰ ਬਣਿਆ ਫਿਰਦਾ ਹਾਂ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਮੁਕਤੀ ਦੀਆਂ ਗੱਲਾਂ ਕਰਦੇ ਹੋ, ਉਹ ਮੁਕਤੀ ਤਾਂ ਇੱਥੇ ਜੋੜਿਆਂ ਨੂੰ ਵੀ ਪਰੇ ਬੈਠੀ ਹੋਈ ਹੈ। ਮੁਕਤ ਬਪਰੀ ਵੀ ਗਿਆਨੀ ਤਿਆਗੇ, ਇਕ ਸਮੇਂ ਇਸੇ ਧਰਤੀ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਤੀ ਸਰੀਰ ਹੀ ਬਦਲਦੇ ਨੇ ਮਹਾਂਪੁਰਸ਼ਾਂ ਦੇ, ਜੋਤ ਸਾ ਜੁਗਤ ਸਾਂ ਸਾਂ ਕਾਇਆ ਫੇਰ ਪਲਟੀ ਹੈ। ਸਰੀਰ ਹੀ ਬਦਲਿਆ ਕਰਦੇ ਨੇ, ਯੁਗਤੀ ਵੀ ਉਹ ਹੁੰਦੀ, ਮਰਿਆਦਾ ਵੀ ਉਹ ਹੁੰਦੀ ਹੈ। ਉਹੀ ਮਰਿਆਦਾ ਬਾਬਾ ਹਰਨਾਮ ਸਿੰਘ ਵਾਲੀ ਬਾਬਾ ਆਨੰਦ ਸਿੰਘ ਜੀ ਨੇ ਤੋਰੀ। ਮੈਨੂੰ ਇਕ ਬਚਨ ਯਾਦ ਆਇਆ, ਦੁਨੀਆਂ ਤੇ ਦੋ ਕਿਸਮ ਦੇ ਪੁੱਤਰ ਹੁੰਦੇ ਨੇ, ਇਕ ਹੁੰਦੇ ਨੇ ਨਾਦੀ ਪੁੱਤਰ, ਦੂਜੇ ਹੁੰਦੇ ਨੇ ਬਿੰਦੀ ਪੁੱਤਰ। ਬਿੰਦੀ ਪੁੱਤਰ ਉਹ ਹੁੰਦੇ ਨੇ ਜਿਹੜੇ ਮਾਂ ਬਾਪ ਦੇ ਸੰਯੋਗ ਤੋਂ ਪੈਦਾ ਹੁੰਦੇ ਨੇ। ਨਾਦੀ ਪੁੱਤਰ ਉਹਨੂੰ ਕਹਿੰਦੇ ਨੇ ਜਿਹੜਾ ਧਰਮ ਦਾ ਪੁੱਤਰ ਹੋਵੇ, ਜਿਵੇਂ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਦੀ ਪੁੱਤਰ ਹਾਂ। ਨਾਦੀ ਪੁੱਤਰ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦਿੱਤੀ, ਬੜੇ ਬੜੇ ਜੀਵਨ ਵਾਲੇ ਮਹਾਂਪੁਰਸ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਦੇਣੀ ਸੀ, ਕਲਗੀਧਰ ਪਾਤਸ਼ਾਹ ਨੂੰ ਲੱਗੇ ਕਹਿਣ ਮਹਾਰਾਜ, ਸਿੱਖ ਲੱਗੇ ਕਹਿਣ ਮਹਾਰਾਜ, ਆਪ ਗੁਰਤਾ ਗੁਰਗੱਦੀ, ਇਹ ਬਾਬਾ ਆਨੰਦ ਸਿੰਘ ਜੀ ਕੋਈ ਬਨਾਵਟੀ ਸੰਤ ਨਹੀਂ ਕਿ ਜਿਵੇਂ ਕਾਗਜ਼ ਦਾ ਕੋਈ ਖਡਾਉਣਾ ਬਾਜ਼ਾਰ ਚੋਂ ਲੈ ਲਿਆ। ਇਹ ਬਾਬਾ ਆਨੰਦ ਸਿੰਘ ਦਾ ਆਉਣਾ ਕਲਗੀਧਰ ਪਾਤਸ਼ਾਹ ਆਪਣੇ ਸਮੇਂ ਦੱਸ ਗਏ ਸੀ ਤੇ ਸਾਥੋਂ ਬਾਅਦ ਆਉਣਗੇ। ਕਦੀ ਸਾਖੀ ਪੜ੍ਹ ਕੇ ਦੇਖਿਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਕਲਗੀਧਰ ਪਾਤਸ਼ਾਹ ਨੇ ਦੇ ਦਿੱਤੀ, ਉਸ ਸਮੇਂ ਕਈ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਨੂੰ ਕਿਹੜਾ ਸਮਝਾਊ, ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ, ਜਿਵੇਂ ਇਕ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ, ਅੰਗਰੇਜ਼ੀ ਚ ਕਹਿੰਦੇ ਨੇ ਲੈਸ ਦੈਨ ਲੈਸ, ਘੱਟੋ ਘੱਟ ਐਮਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਬੀਏ ਹੋਣਾ ਜ਼ਰੂਰੀ ਏ, ਜਿਵੇਂ ਬੀਏ ਪੜੇ ਦੀ ਅੰਗਰੇਜ਼ੀ ਸਮਝਣ ਵਾਸਤੇ ਘੱਟੋ ਘੱਟ ਮੈਟ੍ਰਿਕ ਹੋਣਾ ਜ਼ਰੂਰੀ ਏ। ਇਵੇਂ ਗੁਰੂ ਨਾਨਕ ਦੀ ਬਾਣੀ ਸਮਝਣ ਵਾਸਤੇ ਗੁਰੂ ਨਾਨਕ ਦੀ ਮਤ ਚਾਹੀਦੀ ਏ। ਇਹ ਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਉਹ ਮਤ ਬਾਬਾ ਆਨੰਦ ਸਿੰਘ ਕੋਲ ਸੀ, ਉਹ ਮਤ ਬਾਬਾ ਈਸ਼ਰ ਸਿੰਘ ਕੋਲ ਸੀ, ਜਿਨ੍ਹਾਂ ਦੀ ਅੱਜ ਆਪ ਜੀ ਯਾਦ ਮਨਾ ਰਹੇ ਹੋ। ਤਾਂ ਜਦੋਂ ਗੁਰੂ ਸਾਹਿਬ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਵਚਨ ਕੀਤਾ, ਉਦੋਂ ਸਿੱਖ ਲੱਗੇ ਕਹਿਣ ਮਹਾਰਾਜ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਸਮਝਾਉਂਦੇ ਆਏ ਨੇ, ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੇ ਚੱਲੇ ਹੋ। ਮਹਾਰਾਜ ਇਸ ਬਾਣੀ ਦੇ ਅਰਥ ਸਿੱਖ ਸੰਗਤਾਂ ਲਈ ਸਮਝਣੇ ਬੜੇ ਮੁਸ਼ਕਲ ਹੋ ਜਾਣਗੇ। ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਸਾਰੇ ਪੜ੍ਹੋ, ਗੁਰੂ ਸਾਹਿਬ ਲੱਗੇ ਕਹਿਣ ਪ੍ਰੇਮੀਓ ਮਾਲਵੇ ਦੀ ਧਰਤੀ ਦੇ ਉੱਤੇ ਮੇਰਾ ਹੀ ਰੂਪ ਬਾਬਾ ਆਨੰਦ ਸਿੰਘ ਨਾਦੀ, ਨਾਦੀ ਕਹਿੰਦੇ ਨੇ ਧਰਮ ਪੁੱਤਰ, ਮੇਰਾ ਇੱਕ ਪੁੱਤਰ ਮਾਲਵੇ ਦੀ ਧਰਤੀ ਦੇ ਉੱਤੇ ਬਾਬਾ ਆਨੰਦ ਸਿੰਘ ਨਾਦੀ, ਜਿਨ ਪੈਜ ਪੰਥ ਕੀ ਸਾਜੀ, ਜਿਹੜੇ ਪੰਥ ਦੀ ਪੈਜ ਕਹਿੰਦੇ ਨੇ ਇੱਜ਼ਤ, ਜਿਨ ਪੈਜ ਪੰਥ ਪੰਥ ਕੀ ਸਾਜੀ, ਸਾਜੀ ਕਹਿੰਦੇ ਨੇ ਸਾਜਨਾ ਵਧਾਉਣੀ। ਮਾਲਵੇ ਦੀ ਧਰਤੀ ਦੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਸੌ ਸਾਖੀ ਦੇ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਆਨੰਦ ਸਿੰਘ ਨਾਦੀ।

ਪ੍ਰੇਮੀਓ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ। ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ, ਕਿਤੇ ਭੁੱਲ ਨਾ ਜਾਣੀ ਉਹ ਮਾੜਾ ਮੂਰਖਾ।

ਇੱਥੇ ਸਾਬਕ ਨੇ ਪੁੱਛਣਾ ਇੱਥੇ ਦੇ ਸਾਬ ਕਿਤਾਬ ਦੀਆਂ ਵਹੀਆਂ ਪਾੜ ਦਿੱਤੀਆਂ ਜਾਂਦੀਆਂ ਹਨ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸੰਗਤ ਜੀ ਬਾਬਾ ਆਨੰਦ ਸਿੰਘ ਤੋਂ ਪਹਿਲੇ ਬਾਬਾ ਜੀ ਆਪ ਜੀ ਦਾ ਨੀਲਾ ਨਾਂ ਕਰਕੇ ਇੱਕ ਸੇਵਕ ਸੀ ਜਿਹੜੇ ਪ੍ਰੇਮੀ ਨੇ ਮਿਲਣ ਜਾਣਾ ਨਾ ਦਾਸ ਨੇ ਪੁੱਛੋ ਮੰਡੀ ਦੇਖਿਆ ਜਾ ਕੇ ਬੜੇ ਬੜੇ ਅਨੋਖੇ ਕੌਤਕ ਦੇਖੇ ਨੇ ਸੰਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਣੇ ਜੇ ਕੌਣਾ ਇਨ੍ਹਾਂ ਅੱਖਾਂ ਨਾਲ ਸੰਤ ਦਿਸ ਜਾਣ ਨਾ ਜਿਹਦੀ ਨਜ਼ਰ ਦੂਰ ਦੀ ਕਮਜ਼ੋਰ ਹੋ ਜਾਏ ਨਾ ਉਹਦੀਆਂ ਅੱਖਾਂ ਭਾਵੇਂ ਠੀਕ ਹੋਣ ਪਰ ਦੂਰ ਦੀ ਨਜ਼ਰ ਹੈ ਨਾ ਜਿਹੜੀ ਉਹ ਇੱਕ ਐਨਕ ਲਾਉਣੀ ਪੈਂਦੀ ਕਹਿੰਦੇ ਨੇ ਦੂਰ ਦੇ ਚੀਜ਼ੇ ਫਿੱਟ ਕੀਤੇ ਹੁੰਦੇ ਨੇ ਉਹਦੇ ਚ ਇਉਂ ਗੁਰੂ ਨਾਨਕ ਸਾਹਿਬ ਦੀ ਜਾਂ ਬਾਬਾ ਆਨੰਦ ਸਿੰਘ ਜੀ ਜਿਹੜੀ ਸਮਝ ਆ ਨਾ ਉਹ ਬਾਣੀ ਰੂਪੀ ਨਾ ਐਨਕਾਂ ਦੇ ਸ਼ੀਸ਼ੇ ਲਾ ਗਏ ਨਾ ਫੇਰ ਬਾਬਾ ਆਨੰਦ ਸਿੰਘ ਜੀ ਦਾ ਪਤਾ ਲੱਗਣਾ ਫੇਰ ਬਾਬਾ ਈਸ਼ ਸਿੰਘ ਜੀ ਦਾ ਪਤਾ ਲੱਗਣਾ ਤਾਂ ਬਾਬਾ ਜੀ ਦਾ ਇੱਕ ਸੇਵਕ ਸੀ ਨੀਲਾ ਬਾਬਾ ਹਰਨਾਮ ਸਿੰਘ ਪੁੱਛੋ ਮੰਡੀ ਵਾਲਿਆਂ ਦਾ ਜਦ ਕੋਈ ਪ੍ਰੇਮੀ ਪੁੱਛ ਜਾਂਦਾ ਨਾ ਮਿਲਣ ਜਦ ਕੋਈ ਪ੍ਰੇਮੀ ਮਿਲਣ ਜਾਂਦਾ ਤਾਂ ਨੀਲਾ ਪੁੱਛਦਾ ਬਹੀ ਰੱਖੀ ਹੁੰਦੀ ਉਹਨੇ ਬਹੀ ਰੱਖੀ ਹੁੰਦੀ ਪੁੱਛਦਾ ਭਾਈ ਤੇਰਾ ਨਾਂ ਕੀ ਏ ਉਹਨੇ ਕਹਿਣਾ ਮੇਰਾ ਨਾਂ ਫਲਾਣਾ ਸੀ ਤੇਰੇ ਪਿਓ ਦਾ ਨਾਂ ਉਹ ਪਿਓ ਦਾ ਨਾਂ ਲਿਖਾ ਦੇਣਾ ਤੇਰੇ ਦਾਦੇ ਦਾ ਨਾਂ ਉਹ ਵੀ ਲਿਖਾਣਾ ਪੜਦਾਦੇ ਦਾ ਨਾਂ ਅੱਗੇ ਕਹਿਣਾ ਜੀ ਮੈਨੂੰ ਅੱਗੇ ਨਹੀਂ ਪਤਾ ਅੱਛਾ ਤੁਸੀਂ ਕਿੰਨੇ ਭਰਾ ਹੋ ਭਰਾਵਾਂ ਦੇ ਨਾਂ ਲਿਖਾ ਅਦਾ ਤੇਰੀਆਂ ਭੈਣਾਂ ਕਿੰਨੀਆਂ ਨੇ ਤੇਰੀ ਮਾਂ ਦਾ ਨਾਂ ਕੀ ਏ ਐ ਕਰ ਤੇਰੀ ਨਾਨੀ ਦਾ ਨਾਂ ਕੀ ਅੱਗੇ ਪੜਨਾਨੀ ਦਾ ਨਾਂ ਕੀ ਏ ਚੰਗਾ ਤੇਰੇ ਮਾਮੇ ਕਿੰਨੇ ਨੇ ਮਾਮੀਆਂ ਕਿੰਨੀਆਂ ਨੇ ਮਾਸੜ ਕਿੰਨੇ ਨੇ ਮਾਸੀ ਕਿੰਨੇ ਜਦ ਉਹ ਸਾਰਿਆਂ ਦੇ ਨਾਂ ਲਿਖਾ ਲੈਣੇ ਨਾ ਨੀਲੇ ਨੂੰ ਜਾਣ ਵਾਲੇ ਪ੍ਰੇਮੀ ਨੇ ਬਾਬਾ ਹਰਨਾਮ ਸਿੰਘ ਨੇ ਕਹਿਣਾ ਉਹ ਨੀਲਿਆ ਆਵਾਜ਼ ਮਾਰੋ ਧਰਮ ਰਾਜ ਨੂੰ ਕਹਿ ਜਿੰਨਿਆਂ ਦੇ ਨਾਂ ਲਿਖੇ ਨੇ ਇਹਨਾਂ ਦਾ ਜਨਮ ਮਰਨ ਕੱਟ ਦੇ ਇਹਨਾਂ ਦਾ ਜਨਮ ਮਰਨ ਉਸ ਮਹਾਂਪੁਰਸ਼ਾਂ ਦੇ ਸਥਾਨ ਤੋਂ ਬੈਠੇ ਹੋ ਜਿਹੜੀ ਸੰਪਰਦਾ ਬਾਬਾ ਹਰਨਾਮ ਸਿੰਘ ਮੰਡੀ ਵਾਲੇ ਉਹ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਜੀ ਕਿਧਰੇ ਉਸ ਮਹਾਂਪੁਰਸ਼ਾਂ ਦੇ ਸਥਾਨ ਤੇ ਬੈਠੇ ਹੋ ਜਿਹੜੀ ਸੰਪਰਦਾ ਵਿੱਚ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਮਹਾਂਪੁਰਸ਼ ਉਹ ਇਲਾਕਾ ਕਿਹੜੇ ਭੁੱਚੋ ਮੰਡੀ ਦਾ ਇਲਾਕਾ ਬਠਿੰਡੇ ਦਾ ਇਲਾਕਾ ਸੁਧਰਨ ਵਾਲਾ ਜੀ ਕਿਧਰੇ ਸੁਧਰਨ ਵਾਲਾ ਜੀ ਜਿਵੇਂ ਕੋਈ ਇਲਾਕਾ ਤਗੜਾ ਹੋਵੇ ਨਾ ਤਗੜਾ ਕਰੜਾ ਇਲਾਕਾ ਹੋਵੇ ਜਿੱਥੇ ਸ਼ਰਾਬਾਂ ਜ਼ਿਆਦਾ ਨਿਗਲਣ ਚੋਰੀਆਂ ਜ਼ਿਆਦਾ ਹੋਣ ਡਾਕੇ ਜ਼ਿਆਦਾ ਵੱਜਣ ਨਾ ਉੱਥੇ ਗੌਰਮੈਂਟ ਦੇ ਬੰਦੇ ਉਸ ਜ਼ਿਲ੍ਹੇ ਵਿੱਚ ਕਿਸੇ ਤਗੜੇ SP ਦੀ ਡਿਊਟੀ ਲਾਉਂਦੇ ਨੇ ਤਗੜਾ ਥਾਣੇਦਾਰ ਭੇਜਦੇ ਨੇ ਆਹ ਜਿਹੜਾ ਭੁੱਚੋ ਮੰਡੀ ਦਾ ਇਲਾਕਾ ਦੀ ਕਿੱਥੇ ਬੰਦਾ ਬਣਨ ਵਾਲਾ ਸੀ ਕਹਿੰਦੇ ਨੇ ਇੱਕ ਵਾਰੀ ਬਾਬਾ ਜੀ ਬਾਬਾ ਹਰਨਾਮ ਸਿੰਘ ਭੁੱਚੋ ਮੰਡੀ ਵਾਲੇ ਸੰਤ ਜਾ ਕੇ ਨਾ ਕਿਸੇ ਜੱਟ ਦੇ ਖੇਤ ਚ ਬਹਿ ਗਏ ਉਹ ਜੱਟ ਕਹਿੰਦਾ ਮੇਰਾ ਖੇਤ ਹੈ ਸੰਦਗਾ ਸਗਲੀ ਧਰਤੀ ਸਾਧ ਕੀ ਤਸਕਰ ਦੱਸਿਆ ਗਾਏ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਜੱਟ ਨੇ ਬਾਬਾ ਹਰਨਾਮ ਸਿੰਘ ਜੱਥਾ ਮਾਰਿਆ ਲੈ ਗਿਆ ਥੋੜੀ ਦੂਰੀ ਤੇ ਚੁੱਕ ਕੇ ਪਰਾਂ ਕਰਿਆ ਉਹ ਨਾਲ ਦੇ ਪ੍ਰੇਮੀ ਲੱਗੇ ਕਹਿਣ ਬਾਬਾ ਜੀ ਇਹਨੇ ਤਾਂ ਆਪ ਜੀ ਦੀ ਇਨਸਲਟ ਕਰਤੀ ਬੇਇੱਜ਼ਤੀ ਕਰਤੀ ਇਹਨੇ ਤਾਂ ਬੇਇੱਜ਼ਤੀ ਕਰਤੀ ਆਪ ਦੀ ਉਹਨੂੰ ਬਾਬਾ ਹਰਨਾਮ ਸਿੰਘ ਨੇ ਕੋਈ ਗੱਲ ਨਹੀਂ ਉਹ ਜੱਟ ਤੁਰਿਆ ਜਾਂਦਾ ਕਹਿੰਦਾ ਲੱਗਦੇ ਸਗਲੀ ਧਰਤੀ ਦੇ ਲੱਗਦੇ ਸਗਲੀ ਧਰਤੀ ਦੇ ਹੁਣ ਛੇ ਮਹੀਨੇ ਨੀ ਅਜੇ ਗੁਜਰੇ ਇਸ ਧਰਤੀ ਦੀ ਮੈਂ ਰਜਿਸਟਰੀ ਕਰਾਈ ਹੈ ਸਗਲੀ ਧਰਤੀ ਦੇ ਲੱਗਦੇ ਨਾ ਹੁਣ ਤਾਂ ਇਉਂ ਜਦੋਂ ਕਹਿੰਦੇ ਜਾਂਦੇ ਨੇ ਉਹ ਜੰਗਲ ਵਿਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀ ਬੰਸ ਦੀਆਂ ਜੜਾਂ ਪੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਇਉਂ ਜਦੋਂ ਇਹ ਸਾਧ ਸਿੰਘ ਜੀ ਨਿੰਦਾ ਕਰਦਾ ਤੁਰਿਆ ਜਾਂਦਾ ਕਹਿੰਦਾ ਲੱਗਦੇ ਨਹਾਉਣ ਤੇ ਸਗਲੀ ਧਰਤੀ ਦੇ ਬਾਬਾ ਹਰਨਾਮ ਸਿੰਘ ਨੇ ਐਂ ਕੀਤਾ ਜਦੇ ਮੌਤ ਹੋ ਗਈ ਪ੍ਰੇਮੀਓ ਇਕ ਵਾਰੀ ਭੁੱਚੋ ਮੰਡੀ ਬੈਠਦੀ ਕਿ ਜੱਟ ਨੇ ਗੋਲੀ ਮਾਰੀ ਬਾਬਾ ਜੀ ਨੇ ਹੈ ਬਾਬਾ ਹਰਨਾਮ ਸਿੰਘ ਲੱਗੇ ਕਹਿੰਦੇ ਹੈ ਇੰਨੀ ਯੁਰਤ ਬੋਲਿਓ ਮਾਂ ਦਿਆ ਸ਼ੇਰਾ ਬਾਬਾ ਜੀ ਗੋਲੀ ਲੰਘੀ ਕੰਨਾਂ ਦੇ ਕੋਲ ਦੀ ਕਹਿੰਦੇ ਉਰਾਇਆ ਜਦੋਂ ਕੋਲ ਗਿਆ ਨਾ ਬਾਬਾ ਸੰਤਨ ਸੇਤੀ ਮਸਕਟਰੀ ਕੁੱਲ ਡੋਬਣ ਕੀ ਰੀਤ ਕਹਿੰਦੇ ਉਰਾ ਭਾਈ ਉਹ ਜਦੋਂ ਬਾਬਾ ਦੇ ਨੇੜੇ ਗਿਆ ਬਾਬਾ ਜੀ ਕਹਿਣ ਲੱਗੇ ਭਾਈ ਤੇਰਾ ਬੂਟਾ ਤਾਂ ਪੁੱਟਿਆ ਹੀ ਜਾਣਾ ਇੱਕ ਬੂਟਾ ਲਾ ਜਾ ਆਉਣ ਵਾਲੇ ਲੋਕੀ ਵੇਖਿਆ ਕਰਨਗੇ ਇਹ ਬੂਟਾ ਜਿਹਨੇ ਲਾਇਆ ਸੀ ਉਹਦਾ ਬੂਟਾ ਪੱਟਿਆ ਗਿਆ ਸੀ ਉਹਨੇ ਸੰਤਾਂ ਦੇ ਗੋਲੀ ਚਲਾਈ ਸੀ ਉਹ ਬੂਟਾ ਅਜੇ ਵੀ ਹੈ ਪੁੱਚੋ ਮੰਡੀ ਸੋ ਪ੍ਰੇਮੀਓ ਕਿੰਨੇ ਕੁ ਕੌਤਕ ਦੱਸੀਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਉੱਥੇ ਕਹਿੰਦੇ ਕੁੱਤੇ ਅਜੇ ਵੀ ਹੈਗੇ ਨੇ ਮੈਨੂੰ ਕਿਸੇ ਨੇ ਪੁੱਛਿਆ ਉਹ ਨਾਕਾ ਬੜਾ ਵਿੜਿਆ ਸੀ ਇੱਕ ਕੁੱਤੇ ਨੂੰ ਬਾਬਾ ਜੀ ਨੂੰ ਕਿਸੇ ਪੁੱਛਿਆ ਬਾਬਾ ਜੀ ਆ ਕੁੱਤੇ ਇਹਨਾਂ ਕੁੱਤਿਆਂ ਨੂੰ ਕੋਈ ਪਿਆਰ ਕਰਦੇ ਹੋ ਉਹ ਬੇਪਰਵਾਹ ਸਾਧੂ ਰੰਗ ਹੱਸਾ ਰੰਗ ਰੂਪ ਹੈ ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਤੇਰੀ ਬਾਜ ਸੱਚੇ ਨਾਹੇ ਇੱਥੇ ਬੜੇ ਬੜੇ ਪੰਜਾਬ ਦੇ ਚੀਫ ਮਿਨਿਸਟਰ ਕੈਰੋ ਪ੍ਰਤਾਪ ਵਰਗੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜਿਆ ਨੱਕਾ ਰਗੜਦੇ ਹੁੰਦੇ ਸਾਧ ਸਿੰਘ ਦੀ ਹੱਦ ਟੱਪੇ ਔਲੀ ਆ ਹੱਦਾਂ ਨਹੀਂ ਵੀ ਆ ਆ ਸਰਸਾ ਦੀ ਹੱਦ ਟੱਪ ਜੇ ਨਾ ਮਾਣ ਵਡਿਆਈ ਦੀ ਹੱਦ ਹੈ ਵਿਸ਼ੇ ਪਕਾਰਾਂ ਦੀ ਹੱਦ ਅਹਿਸਾਸ ਨਿੰਦਾ ਚੁਗਲੀ ਦੀ ਹੱਦ
حد ٹپے سو اولیاء بے حد ٹپے سو پیر حد بے حد جیڑا حدوں بھی ود کر دے او بابا نان سنگھ ہویا او بابا ایشے سنگھ ہویا حد بے حد دوویں ٹپے تاں کو ناو فقیر او کتے اتھے رکھے نے دودھ پیندے نے کہندے اجے بھی دودھ پیندے نے ਇੱਕ ਵਾਰੀ ਬਾਬਾ ਜੀ ਨੂੰ ਕਿਸੇ ਨੇ ਕਿਹਾ ਬਾਬਾ ਜੀ ਆਹ ਕੁੱਤੇ ਕਿਉਂ ਰੱਖੇ ਨੇ ਬਾਬਾ ਜੀ ਕਹਿਣ ਲੱਗੇ ਭਾਈ ਇਹ ਤਾਂ ਬਹੁਤ ਵੱਡੇ ਵੱਡੇ ਅਫਸਰ ਨੇ ਆਹ ਡੀ ਸੀ ਸੀ ਪਹਿਲੇ ਜਨਮ ਵਿਚ ਆਹ ਕੁੱਤਾ ਕਮਿਸ਼ਨਰ ਸੀ ਤਾਂ ਇਲਾਕਾ ਬੰਦਾ ਬਣਿਆ ਹੈਂ ਡੰਡਾ ਫੇਰੇ ਨਾ ਜਦ ਸਖ਼ਤ ਥਾਣੇਦਾਰ ਫਿਰ ਕਾਹਨੂੰ ਲੋਕੀ ਸ਼ਰਾਬ ਕੱਢਦੇ ਨੇ ਪਿੰਡਾਂ ਚ ਹੈਂ ਫਿਰ ਕਾਹਨੂੰ ਚੋਰੀਆਂ ਹੁੰਦੀਆਂ ਨੇ ਬਾਬਾ ਆਂਦਾ ਆਹ ਕੁੱਤਾ ਕਮਿਸ਼ਨਰ ਸੀ ਹੈਂ ਆਹ ਵਾਈਸ ਚਾਂਸਲਰ ਸੀ ਫਲਾਣੀ ਯੂਨੀਵਰਸਿਟੀ ਦਾ ਬੱਚਿਆਂ ਦੀਆਂ ਕਿਤਾਬਾਂ ਚੁੱਕ ਚੁੱਕ ਕੇ ਵੇਚ ਵੇਚ ਕੇ ਪੈਸੇ ਖਾਂਦਾ ਹੁੰਦਾ ਸੀ ਹੈਂ ਬਾਬਾ ਜੀ ਕਹਿਣ ਲੱਗੇ ਭਾਈ ਆਹ ਜਿਹੜਾ ਕੁੱਤਾ ਨਾ ਫਲਾਣਾ ਜੱਜ ਸੀ ਇੱਕ ਕੁੱਤੇ ਨੂੰ ਬੜਾ ਪਿਆਰ ਕਰਦੇ ਸੀ ਕਹਿੰਦੇ ਬਾਬਾ ਜੀ ਆਹ ਕੁੱਤੇ ਨੂੰ ਬੜਾ ਪਿਆਰ ਕਰਦੇ ਹੋ ਕਹਿੰਦੇ ਆਹ ਮੇਰਾ ਭਰਾ ਸੀ ਮੈਨੂੰ ਮੈਂ ਇੱਕ ਵਾਰੀ ਪਿੰਡ ਗਿਆ ਮੈਨੂੰ ਕਹਿੰਦਾ ਕੁੱਤੇ ਨੂੰ ਤੁਰਿਆ ਫਿਰਦਾ ਕੁੱਤੇ ਨੂੰ ਭੌਂਕਦਾ ਫਿਰਦਾ ਮੇਰਾ ਵੱਡਾ ਭਰਾ ਹੈ ਉਹ ਲੋਕੀ ਕਹਿਣ ਲੱਗੇ ਜੇ ਬਾਬਾ ਜੀ ਦੇ ਭਰਾ ਦਾ ਇਹ ਹਾਲ ਹੈ ਤੇ ਸਾਡਾ ਕੀ ਹਾਲ ਬਣੂ ਸਾਹ ਸਿੰਘ ਐ ਸੋਧੇ ਨੇ ਫਿਰ ਉਹ ਬਾਬਾ ਹਰਨਾਮ ਸਿੰਘ ਉਹਨਾਂ ਦੀ ਉਹਨਾਂ ਤੋਂ ਵਰਸਾਏ ਬਾਬਾ ਆਨੰਦ ਸਿੰਘ ਉਹਨਾਂ ਤੋਂ ਵਰਸਾਏ ਬਾਬਾ ਈਸ਼ਵ ਸਿੰਘ ਨਾਨਕਸਰ ਵਾਲੇ ਸੰਤਾਂ ਦੀ ਨਾ ਅੱਜ ਬਰਸੀ ਮਨਾ ਰਹੇ ਹੋ ਆਪ ਜੀ ਬਰਸੀ ਮਨਾ ਰਹੇ ਹੋ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਗਏ ਮਿਲਣ ਵਾਸਤੇ ਭੁੱਚੋ ਮੰਡੀ ਬਾਬਾ ਜੀ ਨੂੰ ਇੱਕ ਜੱਟ ਨੇ ਗੱਡੀ ਰੋਕ ਲਈ ਬਾਬਾ ਆਨੰਦ ਸਿੰਘ ਦੀ ਬਾਬਾ ਜੀ ਕਹਿਣ ਲੱਗੇ ਭਾਈ ਸਿੱਧਾ ਕਨੈਕਸ਼ਨ ਹੁੰਦਾ ਅੱਜ ਕੱਲ੍ਹ ਤਾਂ ਵਾਲਾ ਟੀਵੀ ਹੈ ਨਾ ਟੀਵੀ ਇੱਕ ਟੀਵੀ ਦੀ ਬਿਮਾਰੀ ਨਿਕਲੀ ਸੀ ਉਹਦਾ ਤਾਂ ਡਾਕਟਰਾਂ ਨੇ ਇਲਾਜ ਲੱਭ ਲਿਆ ਰੋਟੀ ਖਾਣੀ ਟੀਵੀ ਅੱਗੇ ਸੌਣਾ ਟੀਵੀ ਅੱਗੇ ਚਾਹ ਪੀਣੀ ਟੀਵੀ ਅੱਗੇ ਇਸ ਟੀਵੀ ਦੀ ਬਿਮਾਰੀ ਦਾ ਇਲਾਜ ਕੋਈ ਮਹਾਂਪੁਰਸ਼ ਕਰਦੇ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰ ਦਿੰਦੇ ਹੋ ਸਕਦਾ ਨਹੀਂ ਇਹਦਾ ਇਲਾਜ ਮੁਸ਼ਕਲ ਹੈ ਬੜੀ ਮੁਸ਼ਕਲ ਗੱਲ ਹੈ ਪਰ ਫਿਰ ਵੀ ਸੁਣ ਲਓ ਜਿਵੇਂ ਆ ਟੀਵੀ ਦਾ ਸੰਬੰਧ ਨਾ ਇੱਕ ਕੋਠੇ ਤੇ ਡੰਡਾ ਖੜਾ ਕੀਤਾ ਹੁੰਦਾ ਜਿਹਨੂੰ ਕਹਿੰਦੇ ਨੇ ਏਰੀਅਲ ਬੋਲਦੇ ਨੇ ਖਰੇ 14 ਸਾਲ ਤਾਂ ਮੈਂ ਵੀ ਪੜ੍ਹਾਈ ਚ ਲਾਏ ਪਰ ਮੈਨੂੰ ਪਤਾ ਲੱਗਾ ਵੀ ਉਹ ਪੜ੍ਹਾਈ ਜਿਹੜੀ ਪੜ੍ਹਾਈ ਤੂੰ ਪੜ੍ਹਨ ਵਾਸਤੇ ਆਇਆ ਤਾ ਉਹ ਤਾਂ ਤੂੰ ਅਜੇ ਸ਼ੁਰੂ ਵੀ ਨਹੀਂ ਕੀਤੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਆਹ ਦੁਨਿਆਵੀ ਪੜ੍ਹਾਈ ਨੂੰ ਨਹੀਂ ਕਿਹਾ ਬਾਣੀ ਤਾਂ ਕਹਿੰਦੀ ਪੜ੍ਹਿਆ ਮੂਰਖ ਆਖੀ ਹੈ ਜਿੱਤ ਲੱਭ ਲੋਭ ਹੰਕਾਰਾ ਇਹ ਤਾਂ ਕਹਿੰਦੇ ਬੰਦਾ ਪੜ੍ਹ ਲੈ ਕੇ ਦੋ ਰੋਟੀਆਂ ਕਮਾ ਲਈਆਂ ਹੈ ਚਾਰ ਨਿਆਣੇ ਪਾਲ ਲਏ ਆਹ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਸਮਾਂ ਬੜਾ ਲੱਗਦਾ ਫਿਰ ਕਦੀ ਇਹਦੇ ਤੇ ਵਿਚਾਰ ਕਰਾਂਗੇ ਬਹੁਤੀ ਦੂਰ ਨਹੀਂ ਜਾਣਾ ਮਹਾਂਪੁਰਸ਼ਾਂ ਦੇ ਜੀਵਨ ਤੇ ਵਿਚਾਰ ਚੱਲ ਰਹੀ ਪ੍ਰੇਮੀਓ ਇਉਂ ਮਹਾਂਪੁਰਸ਼ਾਂ ਦੇ ਜੀਵਨ ਬੜੇ ਬੜੇ ਉੱਚੇ ਜੀਵਨ ਦੇਖੇ ਨੇ ਮਹਾਂਪੁਰਸ਼ਾਂ ਦੇ ਜਿਵੇਂ ਸਾਧ ਸਿੰਘ ਜੀ ਆ ਟੀਵੀ ਦਾ ਸੰਬੰਧ ਨਾ ਏਰੀਅਲ ਦੇ ਨਾਲ ਹੈ ਏਰੀਅਲ ਦਾ ਸੰਬੰਧ ਵਹਾਅ ਦੀਆਂ ਲਹਿਰਾਂ ਦੇ ਨਾਲ ਹੈ ਤੇ ਵਹਾਅ ਦੀਆਂ ਲਹਿਰਾਂ ਦਾ ਸੰਬੰਧ ਟੀਵੀ ਸੈਂਟਰ ਦਿੱਲੀ ਨਾਲ ਟੀਵੀ ਸੈਂਟਰ ਜਲੰਧਰ ਨਾਲ ਹੈ ਇਉਂ ਇਹ ਚਾਰੇ ਨਾ ਇੱਕ ਸਮੇਂ ਨਾ ਇਹਨਾਂ ਦਾ ਕਨੈਕਸ਼ਨ ਇੱਕ ਹੋਵੇ ਤੇ ਤਾਂ ਨਾ ਉਹਦਾ ਡੱਬਾ ਜਿਹਾ ਰੱਖੇ ਨਾ ਜਿਹੜੇ ਸਾਹਮਣੇ ਬਹਿਨੇ ਮੂਹਰੇ ਬਹਿਨੇ ਜਿਹੜੇ ਅੱਗੇ ਬੈਗ ਨਾ ਫੋਟੋ ਵੇਖਦੇ ਆ ਤਾਂ ਫੋਟੋ ਸਹੀ ਆਉਂਦੀ ਹੈ ਜੇ ਚਾਰਾਂ ਦਾ ਕਨੈਕਸ਼ਨ ਇੱਕ ਹੋਵੇ ਇਵੇਂ ਬਾਬਾ ਆਨੰਦ ਸਿੰਘ ਵਰਗੇ ਬਾਬਾ ਈਸ਼ਵਰ ਸਿੰਘ ਵਰਗੇ ਬਾਬਾ ਹਰਨਾਮ ਸਿੰਘ ਵਰਗੇ ਮਹਾਂਪੁਰਸ਼ ਸਾਧ ਸਿੰਘ ਜੀ ਇਹਨਾਂ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਨਾਲ ਹੈ ਗੁਰੂ ਗ੍ਰੰਥ ਸਾਹਿਬ ਦਾ ਸੰਬੰਧ ਦਸਾਂ ਗੁਰੂਆਂ ਨਾਲ ਹੈ ਦਸਾਂ ਗੁਰੂਆਂ ਦਾ ਸੰਬੰਧ ਅਕਾਲ ਪੁਰਖ ਦੇ ਨਾਲ ਹੈ ਇੱਕ ਸਮੇਂ ਵਿਚ ਨਾ ਐਵੇਂ ਨੀ ਸੀ ਲਾਲੋ ਤਖਾਨ ਨੂੰ ਗੁਰੂ ਸਾਹਿਬ ਨੇ ਕਿਹਾ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੈਂ ਲਾਲੋ ਮੈਂ ਲਾਲੋ ਤੈਨੂੰ ਕੋਈ ਮਨ ਘੜੰਤ ਗੱਲ ਨਹੀਂ ਕਹਿ ਰਿਹਾ ਉਹ ਗੱਲ ਕਹਿ ਰਿਹਾ ਹੁਣ ਪ੍ਰੋਗਰਾਮ ਤਾਂ ਟੀਵੀ ਤੇ ਉਹੋ ਹੀ ਆਉਣਾ ਜਿਹੜਾ ਟੀਵੀ ਸੈਂਟਰ ਤੋਂ ਰਿਲੀਜ਼ ਹੋਣਾ ਇਹ ਬਾਬਾ ਆਨੰਦ ਸਿੰਘ ਨੇ ਉਹ ਗੱਲ ਕਹੀ ਹੈ ਜਿਹੜੀ ਅਕਾਲ ਪੁਰਖ ਵੱਲੋਂ ਆਈ ਹੈ ਮਨ ਘੜੰਤ ਗੱਲ ਕੋਈ ਨਹੀਂ ਕਹੀ ਮਨ ਘੜੰਤ ਗੱਲ ਕੋਈ ਨਹੀਂ ਕਹੀ ਜਿਵੇਂ ਅੱਜ ਕੱਲ੍ਹ ਚੱਲ ਪਏ ਜੀ ਚੰਨਾ ਮੰਨਾ ਕੁਰ ਤੇ ਮੈਂ ਤੇਰਾ ਚੇਲਾ ਤੇ ਤੂੰ ਮੇਰਾ ਗੁਰ ਇਵੇਂ ਦੀ ਗੱਲ ਬਾਬਾ ਆਨੰਦ ਸਿੰਘ ਨੇ ਨਹੀਂ ਕਹੀ ਇਹ ਬਾਬਾ ਆਨੰਦ ਸਿੰਘ ਪੁੱਛੋ ਮੰਡੀ ਵਾਲੇ ਮਹਾਂਪੁਰਖ ਪ੍ਰੇਮੀਓ ਕਹਿੰਦੇ ਬਾਬਾ ਆਨੰਦ ਸਿੰਘ ਜੀ ਮਿਲਣ ਵਾਸਤੇ ਜਾ ਰਹੇ ਨੇ ਦੁਨੀਆਂ ਤੇ ਦੋ ਹੀ ਕਿਸਮ ਦੇ ਲੋਕ ਨੇ ਇੱਕ ਮਨਮੁਖ ਦੂਜੇ ਗੁਰਮੁਖ ਗੁਰਮੁਖ ਦਾ ਰਾਹ ਨਿਆਰਾ ਮਨਮੁਖ ਦਾ ਰਾਹ ਹੋਰ ਇਹਨਾਂ ਦੀ ਵੱਖਰੀ ਵੱਖਰੀ ਬੋਲੀ ਇਹਨਾਂ ਦੋਹਾਂ ਦੀ ਨਹੀਂ ਮਿਲਦੀ ਤੋਰ ਵੇਖ ਨੂੰ ਹੰਸਾਂ ਦਾ ਰੰਗ ਵੀ ਚਿੱਟਾ ਤੇ ਰੰਗ ਬਗਲਿਆਂ ਦਾ ਵੀ ਚਿੱਟਾ ਪਰ ਪ੍ਰੇਮੀਓ ਇਹਨਾਂ ਦੀ ਕਰਨੀ ਦੇ ਵਿੱਚ ਫਰਕ ਹੈ ਬਗਲੇ ਦੀ ਚੁੰਝ ਸਦਾ ਡੱਡੀਆਂ ਮੱਛੀਆਂ ਫੜਦੀ ਹੈ ਪਰ ਜਿਹੜੇ ਹੰਸ ਨੇ ਸਰਵਰ ਅੰਦਰ ਹੀਰਾ ਮੋਤੀ ਇਹ ਹੰਸਾਂ ਦਾ ਖਾਣਾ ਸਾਧ ਸਿੰਘ ਜੀ ਵੇਖਣ ਨੂੰ ਕਾਂ ਦਾ ਰੰਗ ਵੀ ਕਾਲਾ ਤੇ ਕੋਇਲ ਦਾ ਰੰਗ ਵੀ ਕਾਲਾ ਪਰ ਕਾਂ ਦੀ ਚੁੰਝ ਸਦਾ ਰਹਿੰਦੀ ਵਿਸ਼ਟਾ ਦੇ ਵਿਚ ਕੋਇਲ ਦੀ ਚੁੰਝ ਸਦਾ ਰਹਿੰਦੀ ਪੱਕੇ ਪੱਕੇ ਫਲਾਂ ਦੇ ਵਿਚ ਵੇਖਣ ਨੂੰ ਮਹਾਂਪੁਰਸ਼ਾਂ ਦਾ ਸਰੀਰ ਵੀ ਬੰਦਿਆਂ ਵਾਲਾ ਹੁੰਦਾ ਪਰ ਮਨਮੁੱਖਾਂ ਦਾ ਸਰੀਰ ਵੀ ਬੰਦਿਆਂ ਵਾਲਾ ਹੁੰਦਾ
پر مہاپرشاں دے کرم بندیاں والے نہیں ہوندے. ساں سنگ جی جنہیں نہ جڑا سونا معاف کرنا پارس ہے جڑا سات دھاتا نو سونا بنا کے رکھ دیندا ہے پاس لوہے نو ٹچ کر دے او ساں سنگ جی لوہا سونا بن جاندا ہے چاندی نو ٹچ کر دے سونا بن جاندی ہے پاس تانبے نو ٹچ کر دے سونا بن جاندا ہے پر بابا نند سنگھ دے چرن جہے جیو نو پراپت ہو گئے وہ دیوتا بن گیا. بابا ایشو سنگھ دے چرن جنہیں پارس نہ ستا دھاتا نی سونا بنا کے رکھ دینا انہیں مہاپرشاں دے چرن جہے جہے جیو نو پراپت ہوں گے وہ دیوتے بن گئے. آ تسی سارے دیوتے

ਚੋਮੰਡੀ ਵਾਲੇ ਮਹਾਂਪੁਰਸ਼ ਲੱਗੇ ਕਹਿਣ, ਜਦੋਂ ਬਾਬਾ ਨੰਦ ਸਿੰਘ ਜੀ ਗਏ, ਆਪ ਨੇ ਨਮਸਕਾਰ ਕੀਤੀ, ਪੁੱਛਣ ਲੱਗੇ ਪੁੱਤਰ ਨੰਦ ਸਿੰਘ ਲੇਟ ਕਿਉਂ ਹੋ ਗਏ? ਕਹਿਣਾ ਕੀਤਾ, ਪਿਤਾ ਜੀ ਲੇਟ ਕੀ ਹੋਣਾ ਸੀ, ਇੱਕ ਮਨਮੁਖ ਟੱਕਰ ਗਿਆ, ਉਹਨੇ ਮੇਰੀ ਗੱਡੀ ਰੋਕ ਲਈ, 3 ਘੰਟੇ ਲੇਟ ਹੋ ਗਿਆ, ਉਹਨੇ ਲੰਘਣ ਹੀ ਨਹੀਂ ਦਿੱਤਾ। ਬਾਬਾ ਜੀ, ਅੱਛਾ ਆਨੇ ਜਾਓ, ਸਹੁਰੇ ਕੋਲ ਸੂਲ ਪੈ ਜੂ। ਅਤਲ ਬਦਲ ਨਾਨਕ ਗੁਰ ਤੇਰਾ, ਉਹ ਤਾਂ ਜਿਵੇਂ ਹੁੰਦਾ ਨਾ, ਉਹ ਮੈਂ ਤੈਨੂੰ ਪ੍ਰਮਾਣ ਦਿੰਦਾ, ਉਹ ਮਦਾਰੀ ਵੇਖਿਆ ਉਹਨਾਂ ਦੇ, ਇੰਨਾ ਕੁ ਡੰਡਾ ਹੁੰਦਾ, ਇੱਕ ਗਿੱਠਕ ਦਾ ਹੀ ਹੁੰਦਾ ਮੇਰੇ ਖਿਆਲ, ਤੇ ਥੋੜੀ ਜਿਹੀ ਮਿੱਟੀ ਰੱਖ ਕੇ ਨਾ, ਤੇ ਛੋਟਿਆਂ ਛੋਟਿਆਂ ਨਿਆਣਕ ਨਾ ਫੂਕ ਮਾਰ, ਜਦੋਂ ਫੂਕ ਮਾਰਦਾ ਨਾ ਤੇ ਕਹਿੰਦਾ ਚੁਰਲੂ ਮੁਰਲੂ ਟਿਚਕ, ਕਦੀ ਉਹ ਪੈਸੇ ਬਣਾ ਦਿੰਦਾ, ਕਦੀ ਕੁਝ ਬਣਾ ਦਿੰਦਾ। ਉਹ ਬਾਬਾ ਰਣਾਵ ਸਿੰਘ ਤੇ ਬਾਬਾ ਨੰਦ ਸਿੰਘ ਦੀ ਮਰਿਆਦਾ ਬਾਬਾ ਜੀ ਦੇ ਹੱਥ ਚ ਸੀ, ਜੋ ਬਾਬਾ ਜੀ ਨੇ ਕਰ ਦਿੱਤਾ ਅਕਾਲ ਪੁਰਖ ਨੂੰ ਮਨਜੂਰ, ਜੋ ਬਾਬਾ ਨਰਸ ਨੇ ਕਹਿਤਾ ਅਕਾਲ ਪੁਰਖ ਨੂੰ ਮਨਜੂਰ, ਜੋ ਬਾਬਾ ਈਸ਼ਸ ਨੇ ਕਹਿਤਾ ਉਹ ਵਾਹਿਗੁਰੂ ਨੂੰ ਮਨਜੂਰ, ਉਹ ਪਰਮੇਸ਼ਰ ਦੇ ਲੈਗ ਪੁੱਤਰ ਸਨ, ਜਿਨ੍ਹਾਂ ਨੇ ਲੱਖਾਂ ਬੰਦਿਆਂ ਨੂੰ ਸਾਧ ਸੰਗਤ ਦੀ ਅਮਰ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜਿਆ। ਤਾਂ ਜੋ ਬਾਬਾ ਜੀ ਨੂੰ ਪਤਾ ਲੱਗਿਆ, ਬਾਬਾ ਰਣਾਵ ਸਿੰਘ ਜੀ ਨੂੰ, ਕਿ 3 ਘੰਟੇ ਜੱਟ ਨੇ ਰੋਕ ਕੇ ਰੱਖਿਆ, ਕਹਿੰਦੇ ਜਾ ਉਹਨੂੰ ਸੂਲ ਪੈ ਜਾਏਗਾ, ਕਹਿਣ ਦੀ ਦੇਰੀ ਦੀ ਪ੍ਰੇਮੀ ਹੋ, ਉਹ ਜੱਟ ਨਾ ਲੱਗ ਗਿਆ ਘਰ ਬੈਠਾ ਤੜਫੇ ਤੋੜਨ। ਕਈ ਕਹਿੰਦੇ ਕਿੱਦਾਂ ਹੋ ਗਿਆ, ਹੈ ਇਹ ਗੱਲ ਇੱਡੀ ਤੂੰ ਕਿਵੇਂ ਪਹੁੰਚ ਗਈ, ਜੇ ਟੀਵੀ ਸੈਂਟਰ ਦਿੱਲੀ ਤੋਂ ਖਬਰਾਂ ਸਾਡੇ ਘਰ ਪਹੁੰਚ ਸਕਦੀਆਂ ਨੇ, ਫੋਟੋਆਂ ਸਾਡੇ ਘਰ ਪਹੁੰਚ ਸਕਦੀਆਂ ਨੇ, ਕਿ ਸੰਤਾਂ ਦੇ ਬਦਲ ਨਹੀਂ ਪਹੁੰਚ ਸਕਦੇ? ਸਾਧ ਸੰਗਤ ਕਹਿਣ ਦੀ ਦੇਰੀ ਸੀ, ਇਹੋ ਜਿਹਾ ਸੂਲ ਪਿਆ, ਇਹੋ ਜਿਹੀ ਦਰਦ ਉੱਠੀ, ਸਾਰੀ ਰਾਤ ਸੌਂਦਾ ਨਹੀਂ। ਪਿੰਡ ਵਾਲੇ ਸੱਜਣ ਕਹਿਣ ਲੱਗੇ ਨਾ, ਤੈਨੂੰ ਕਿਹਾ ਸੀ ਨਾ, ਸੰਤਾਂ ਦੇ ਨਾਲ ਵੈਰ ਨਹੀਂ ਚਾਹੀਦਾ, ਮਹਾਂਪੁਰਸ਼ਾਂ ਦੇ ਨਾਲ ਲੜੀਦਾ ਨਹੀਂ ਹੁੰਦਾ। ਸਾਧ ਸੰਗਤ ਜੀ, ਇਹਨੂੰ ਗੱਡੀ ਚ ਪਾਇਆ ਨਾ, ਜਦੋਂ ਗੱਡੀ ਚ ਪਾਇਆ ਤੇ ਗੱਡੀ ਚ ਪਾ ਕੇ ਤੇ ਇਹਨੂੰ ਲੈ ਗਏ ਪੁੱਛੋ ਮੰਡੀ, ਅੱਗੇ ਸਾਧ ਸਿੰਘ ਜੀ ਬਾਬਾ ਨੰਦ ਸਿੰਘ ਜੀ ਨੂੰ ਮਿਲੇ। ਬਾਬਾ ਨੰਦ ਸਿੰਘ ਜੀ ਨੂੰ ਲੱਗੇ, ਕਹਿੰਦੇ ਮਹਾਰਾਜ ਕਿਰਪਾ ਕਰੋ, ਇਹਨੇ ਮੂਰਖ ਨੇ ਕੱਲ ਤੁਹਾਡੀ ਗੱਡੀ ਰੋਕੀ ਸੀ, ਮਹਾਰਾਜ ਕਿਰਪਾ ਕਰੋ ਇਹਨੂੰ ਦੱਸ ਦਿਓ। ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਨੇ, ਆਂਦਰਾ ਮੈਂ ਤੈਨੂੰ ਕੁਝ ਨਹੀਂ ਕਿਹਾ, ਤੇ ਜੇ ਬਾਬਾ ਹਰਨਾਮ ਸਿੰਘ ਦਾ ਕੋਈ ਤੀਰ ਚੱਲ ਗਿਆ ਨਾ, ਤੇ ਉੱਥੇ ਪੇਸ਼ ਮੇਰੀ ਨਹੀਂ ਜਾਣੀ। ਜੇ ਕੋਈ ਬਾਬਾ ਹਰਨਾਮ ਸਿੰਘ ਦਾ ਤੀਰ ਚੱਲ ਗਿਆ ਨਾ, ਉੱਥੇ ਮੇਰੀ ਪੇਸ਼ ਨਹੀਂ ਜਾਣੀ, ਮੈਂ ਤੈਨੂੰ ਕੁਝ ਨਹੀਂ ਕਿਹਾ। ਕਹਿੰਦੇ ਨੇ ਕਿ ਬਾਬਾ ਨੰਦ ਸਿੰਘ ਲੱਗੇ ਕਹਿਣ, ਮਹਾਰਾਜ ਐ ਕਰੋ ਫਿਰ, ਬਾਬਾ ਹਰਨਾਮ ਸਿੰਘ ਕੋਲ ਕਿਰਪਾ ਕਰੋ, ਸਾਨੂੰ ਨਾਲ ਲੈ ਕੇ ਚੱਲੋ। ਹੁਣ ਬਾਬਾ ਹਰਨਾਮ ਸਿੰਘ ਦੇ ਕੋਲ ਜਾਣਾ ਕੋਈ ਖਾਲਾ ਜਵਾੜਾ ਸੀ? ਜਦੋਂ ਗਏ ਨਾ, ਬਾਬਾ ਨੰਦ ਸਿੰਘ ਨਾਲ ਲੈ ਗਏ, ਇਹ ਜਿਹੜਾ ਜੱਟ ਸੀ, ਇਹ ਗੱਡੀ ਬਾਹਰ ਖਲੋਤੀ ਏ, ਇਹ ਗੱਡੀ ਚ ਬੈਠਾ, ਤੇ ਇਹਨਾਂ ਜਾ ਕੇ ਬੇਨਤੀ ਕੀਤੀ ਨਾ ਬਾਬਾ ਹਰਨਾਮ ਸਿੰਘ ਚਰਨਾਂ ਚ ਨਮਸਕਾਰ ਕਰਕੇ, ਤੇ ਬਾਬਾ ਜੀ ਨੇ ਭਾਈ ਕਿਵੇਂ ਆਏ? ਇਹਨਾਂ ਆਖਿਆ, ਬਾਬਾ ਜੀ ਉਹ ਮੂਰਖ ਜੱਟ, ਉਹਨੇ ਕੱਲ ਬਾਬਾ ਜੀ ਦੀ ਗੱਡੀ ਰੋਕ ਲਈ, ਬਾਬਾ ਜੀ ਗਲਤੀ ਹੋ ਗਈ ਉਹਦੇ ਕੋਲ, ਕਿਰਪਾ ਕਰੋ ਉਹਦੇ ਤਾਂ ਵੱਟ ਬੜਾ ਪੈ ਰਿਹਾ, ਉਹਨੂੰ ਰਾਜ਼ੀ ਕਰ ਦੋ। ਜਦੋਂ ਸੰਗਤ ਨੇ ਇਹ ਗੱਲ ਕਹੀ ਨਾ, ਤੇ ਬਾਬਾ ਹਰਨਾਮ ਸਿੰਘ ਕਹਿੰਦਾ, ਅਜੇ ਉਹ ਜੂੰਦਾ, ਧਿਆਨ ਦਿਓ, ਕਹਿੰਦਾ ਅਜੇ ਜੂੰਦਾ। ਇਹ ਕਹਿਣ ਦੀ ਦੇਰੀ ਦੀ ਬਾਬਾ ਹਰਨਾਮ ਸਿੰਘ ਨੇ ਐ ਕੀਤਾ, ਜਰੇ ਮਰ ਗਿਆ, ਗੱਡੀ ਚ ਬੈਠਾ ਸੌ ਗਿਆ ਸੁਸਰੀ ਦੀ ਤਰ੍ਹਾਂ ਮਰ ਗਿਆ। ਸੰਗਤ ਲੱਗੀ ਕਹਿਣ ਬਾਬਾ ਜੀ, ਉਹ ਪਤਾ ਲੱਗਿਆ ਸਿੰਘ ਭੱਜਿਆ, ਬਾਬਾ ਜੀ ਤਾਂ ਮਰ ਵੀ ਗਿਆ। ਉਹ ਸੰਗਤ ਲੱਗੀ ਕਹਿਣ ਬਾਬਾ ਜੀ ਉਹ ਤਾਂ ਮਰ ਗਿਆ, ਉਹਦਾ ਮਰ ਗਿਆ ਸੀ ਤਾਂ ਬਖਸ਼ਾਉਣ ਆਏ ਸੀ ਬਾਬਾ ਜੀ ਨੇ, ਅੱਛਾ ਬਖਸ਼ਾਉਣ ਆਏ ਸੀ। ਆਂਦਣੇ ਹੁਣ ਜੂੰਦਾ ਤਾਂ ਨਹੀਂ ਹੁੰਦਾ, ਤੇ ਕੋਲ ਬੈਠਾ ਸੀ ਨੀਲਾ, ਕਹਿੰਦੇ ਨੇ ਨੀਲਿਓ ਮਾਰ ਧਰਮਰਾਜ ਨੂੰ ਆਵਾਜ਼, ਇਹ ਹੁਣ ਜੂੰਦਾ ਤਾਂ ਨਹੀਂ ਹੁੰਦਾ, ਇਹਨੂੰ ਸੱਚਖੰਡ ਨੂੰ ਘੱਲ ਦਈਏ। ਉਹ ਕਿੱਥੇ ਸਾਧ ਸੰਗਤ ਐਵੇਂ ਨਹੀਂ ਕਿਹਾ, ਉਹ ਇੱਕ ਅੱਖਾਂ ਵਾਲਾ ਦੂਜੇ ਨੂੰ ਰਾਹ ਵਿਖਾ ਸਕਦਾ, ਕਦੀ ਅੰਨੇ ਨੂੰ ਅੰਨਾ ਰਾਹ ਪੁੱਛਦਾ ਵੇਖੇ? ਕਦੀ ਕਿਸੇ ਅੰਨੇ ਨੂੰ ਅੰਨਾ ਬੰਦਾ ਵੇਖਿਆ ਕਿਹੜਾ ਕਿ ਅੰਨੇ ਨੂੰ ਰਾਹ ਪੁੱਛੇ? ਤੇ ਕਦੀ ਅੰਨਾ ਅੰਨੇ ਨੂੰ ਰਾਹ ਦੱਸ ਸਕਦਾ? ਅੱਖਾਂ ਵਾਲਾ ਹੀ ਦੂਜੇ ਨੂੰ ਰਾਹ ਦੱਸ ਸਕਦਾ, ਜਿਹਦੀਆਂ ਅੱਖਾਂ ਆਪਣੀਆਂ ਠੀਕ ਨੇ, ਵਿਚਾਰ ਚੱਲੀ ਤੀ ਪ੍ਰੇਮੀਓ। ਆਓ ਇੱਧਰ, ਇਹ ਰਾਜਾ, ਇਹਦੇ ਰਾਜ ਵਿਚ ਨਾ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਿਪਾਹੀਆਂ ਨੂੰ ਝਿੜਕਾਂ ਮਾਰਦਾ, ਮੁਲਾਜ਼ਮਾਂ ਨੂੰ ਝਿੜਕਾਂ ਮਾਰਦਾ, ਰੋਜ਼ ਖਜ਼ਾਨਾ ਟੁੱਟ ਜਾਂਦਾ, ਨਿੱਤ ਰੋਜ਼ ਨਵੀਂ ਨਵੀਂ ਚੋਰੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰੋ ਭਾਈ, ਸਖਤਾਈ ਵਰਤੋ। ਰਾਜ ਨੇ ਵੇਖਿਆ ਵੀ ਇਹਨਾਂ ਦੇ ਸਖਤਾਈ ਵਰਤਣ ਦੇ ਬਾਵਜੂਦ ਵੀ ਫਿਰ ਚੋਰੀਆਂ ਹੁੰਦੀਆਂ ਨੇ ਦੁਨੀਆਂ ਤੇ। 3 ਕਿਸਮ ਦੇ ਲੋਕ ਨੇ, ਮੋਹਣੀ ਮੋਹਲੀ ਇਤਰਾ ਗੁਣੀਆਂ, ਲੋਭ ਵਿਆਪੀ ਝੂਠੀ ਦੁਨੀਆਂ। ਸਾਧ ਸੰਗਤ ਜੀ, ਇਹ ਰਾਜਾ ਇਹਨੇ ਸੋਚਿਆ ਵੀ ਮੈਨੂੰ ਵੀ ਭੇਸ ਬਦਲ ਕੇ ਦੇਖਣਾ ਚਾਹੀਦਾ ਵੀ ਚੋਰ ਕਿਹੋ ਜਿਹੇ ਨੇ, ਕਿੱਥੇ ਰਹਿੰਦੇ ਨੇ। ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ, ਕਾਲੇ ਕੱਪੜੇ। ਜਦੋਂ ਰਾਜੇ ਨੇ ਚੋਰਾਂ ਵਾਲੇ ਕੱਪੜੇ ਸਲਾਲੇ ਨਾ, ਰਾਤ ਦੇ 11-12 ਵੱਜੇ ਨੇ, ਤੇ ਰਾਜਾ ਆਪਣੇ ਰਾਜ ਤੋਂ ਬਾਹਰ ਕੀ ਦੇਖਦਾ ਵੀ 3 ਚੋਰ ਬੈਠੇ ਨੇ, 3 ਬੰਦੇ ਬੈਠੇ ਨੇ, ਆਪਸ ਚ ਗੱਲਾਂ ਕਰ ਰਹੇ ਨੇ। ਅਸਲ ਚ 3 ਚੋਰ ਸੀ, ਆਹ 3 ਕਿਸਮ ਦੇ ਅਸੀਂ ਬੰਦੇ ਆ ਨਾ, ਅਸੀਂ 3 ਕਿਸਮ ਦੇ ਚੋਰ ਆ, ਚੋਰ ਇੱਕ ਰਜੋ ਗੁਣੀ, ਦੂਜੇ ਤਮੋ

ਦਿੱਤੀ ਜੇ ਸਤੋ ਗੁਣੀ। ਤੁਸੀਂ ਕਹੋਗੇ ਜੀ ਸਤੋ ਗੁਣ ਤੇ ਮਹਾਂਪੁਰਸ਼ਾਂ ਵਿਚ ਵੀ ਹੁੰਦਾ, ਪਰ ਬਾਣੀ ਕਹਿੰਦੀ ਸਾਧ ਕੀ ਮਹਿਮਾ ਤੇ ਗੁਣ ਤੋਂ ਦੂਰ। ਉਹ ਤਿੰਨਾਂ ਗੁਣਾਂ ਤੋਂ ਚੌਥੇ ਗੁਣ ਚ ਵਿਚਰਦੇ ਨੇ। ਉਹ ਚੌਥਾ ਗੁਣ ਕਿਹੜਾ? ਬਰਮ ਪੇਖਾ ਬਰਮ ਸੁਣੀਆਂ ਬਰਮ ਨਦਰੀ ਆਇਆ। ਜਿਵੇਂ ਸ਼ੀਸ਼ੇ ਚ ਨੀਲੇ ਸ਼ੀਸ਼ੇ ਚ ਮੂੰਹ ਵੇਖੀਏ ਤਦ ਵੀ ਆਪਣਾ ਰੂਪ ਨਜ਼ਰ ਆਉਂਦਾ, ਹਰੇ ਚ ਵੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ, ਚਿੱਟੇ ਚ ਦੇਖੀਏ ਤਦ ਵੀ ਆਪਣਾ ਚਿਹਰਾ ਦਿਸਦਾ। ਮਹਾਂਪੁਰਸ਼ ਜਿੱਧਰ ਦੀ ਝਾਤੀ ਮਾਰਦੇ ਨੇ ਉਹਨਾਂ ਨੂੰ ਸਾਰਾ ਸੰਸਾਰ ਨਾ ਆਪਣਾ ਰੂਪ ਨਜ਼ਰ ਆਉਂਦਾ। ਇਹਨੂੰ ਬਰਮ ਕਹਿੰਦੇ ਨੇ। ਬਰਮ ਇਹਨੇ ਜਿਵੇਂ ਭਾਈ ਆਪਾਂ ਵਿਚਾਰ ਕੇ ਦੇਖੀਏ, ਭਾਈ ਕਨਈਆ ਸਾਰਿਆਂ ਨੂੰ ਪਾਣੀ ਪਿਲਾਉਂਦਾ ਤੇ ਉਹਦੀ ਦ੍ਰਿਸ਼ਟੀ ਬ੍ਰਹਮ ਤੀ, ਤੇ ਜਿਹੜਾ ਮਹਾਂਪੁਰਸ਼ ਹੁੰਦੇ ਨੇ ਆਪਣੇ ਆਪ ਨੂੰ ਸੁਣਾਉਂਦੇ ਨੇ, ਆਪਣ ਜਸ ਆਪ ਹੀ ਆਪੇ ਕਰਦੇ ਨੇ ਆਪੇ ਸੁਣਦੇ ਨੇ। ਇਉਂ ਇਹ ਬਰਮ ਆਪੇ ਕਰਨਾ ਆਪੇ ਸੁਣਨਾ, ਆਪਣੇ ਆਪ ਨੂੰ ਜੇ ਜਸ ਕਰ ਰਹੇ ਹਾਂ ਤੇ ਸਾਧ ਸੰਗਤ ਜੀ ਆਪਣੇ ਆਪ ਨੂੰ ਕਹਿ ਰਹੇ ਆਪ ਸੁਣ ਰਹੇ ਹਾਂ। ਜੇ ਜਿੱਧਰ ਵੀ ਦੇਖਣਾ ਤਿੰਨ ਗੁਣ ਹੁੰਦੇ ਨੇ ਬਰਮ ਗਿਆਨੀ ਚ, ਬ੍ਰਹਮ ਨੇਸ਼ਟੀ ਬਰਮ ਸਰੋਤੀ ਬਰਮ ਬਗਤਾ। ਬਰਮ ਗਿਆਨੀ ਬਰਮ ਕਾ ਬਗਤਾ, ਬਾਣੀ ਸਿੱਧ ਕਰਦੀ ਹੈ। ਹੁਣ ਰਾਜਾ ਇਹਨੇ ਦੇਖਿਆ ਵੀ ਤਿੰਨ ਚੋਰ ਬੈਠੇ ਨੇ, ਗੱਲਾਂ ਕਰ ਰਹੇ ਨੇ। ਰਾਜਾ ਨੇ ਇਹਨਾਂ ਦੇ ਨੇੜੇ ਲੱਗਿਆ। ਪਹਿਲਾ ਚੋਰ ਦੂਜੇ ਚੋਰ ਨੂੰ ਕਹਿੰਦਾ ਬਈ ਆਪਣੇ ਆਪਣੇ ਨਾਲ ਗੁਣ ਦੱਸੀਏ। ਪਹਿਲਾ ਚੋਰ ਕਹਿੰਦਾ ਵੀ ਮੇਰੇ ਚ ਤਾਂ ਇਹ ਗੁਣ ਹੈ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ ਫਲਾਣੀ ਥਾਂ ਖਜ਼ਾਨਾ ਪਿਆ। ਚੋਰ ਕਹਿਣ ਲੱਗੇ ਤਾਂ ਬੜੀ ਮੌਜ ਲੱਗ ਗਈ ਵੀ ਆਪਾਂ ਨੂੰ ਹੈ ਤੇਰੇ ਚ ਇਹੋ ਜਿਹਾ ਗੁਣ ਵੀ ਖਜ਼ਾਨੇ ਦਾ ਪਤਾ ਸੁੰਘ ਕੇ ਦੱਸ ਦਿੰਦਾ। ਦੂਜੇ ਚੋਰ ਕਹਿੰਦੇ ਤੇਰੇ ਚ ਕੀ ਗੁਣ ਹੈ? ਕਹਿੰਦਾ ਜਿੱਥੇ ਮਰਜ਼ੀ ਨਾ ਖਜ਼ਾਨਾ ਦੱਬਿਆ ਹੋਵੇ ਪਤਾ ਲੱਗਣਾ ਚਾਹੀਦਾ। ਕਹਿੰਦਾ ਮੈਨੂੰ ਪਤਾ ਲੱਗਣਾ ਚਾਹੀਦਾ, ਬਿਨਾਂ ਚਾਬੀ ਤੂੰ ਤਾਲਾ ਤੋੜ ਕੇ ਇੱਕ ਮਿੰਟ ਚ ਰੱਖ ਦੇਣਾ। ਉਹ ਦੂਜੇ ਦੋਨੋਂ ਚੋਰ ਕਹਿੰਦੇ ਨੇ ਪਹਿਲਾਂ ਤਾਂ ਤੀਜਾ ਕਹਿੰਦੇ ਭਾਈ ਇਹ ਤਾਂ ਬੜਾ ਵੱਡਾ ਗੁਣ ਹੈ ਵੀ ਜੇ ਤੂੰ ਬਿਨਾਂ ਚਾਬੀ ਤੂੰ ਤਾਲਾ ਤੋੜ ਦੇਵੇ ਖਜ਼ਾਨੇ ਦਾ ਤੇ ਇਸ ਤੂੰ ਵੱਡਾ ਗੁਣ ਕਿਹੜਾ? ਤੇ ਉਹਨਾਂ ਤੀਜੇ ਚੋਰ ਨੂੰ ਪੁੱਛਿਆ ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗ ਗਿਆ, ਹੁਣ ਨੇੜੇ ਨੇੜੇ ਹੁੰਦਾ ਜਾਂਦਾ। ਸਾਧ ਸੰਗਤ ਜੀ ਉਹ ਰਾਜਾ ਸੀ, ਉਹ ਚੋਰ ਨਹੀਂ ਸੀ, ਪਰ ਉਹਨੇ ਚੋਰ ਲੱਭਣ ਵਾਸਤੇ ਨਾ ਚੋਰਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੋਰ ਬਣਨਾ ਪਿਆ, ਚੋਰਾਂ ਦੇ ਕੱਪੜੇ ਪਾਉਣੇ ਪਏ। ਬਾਬਾ ਆਨੰਦ ਸਿੰਘ ਸਾਧ ਸੰਗਤ ਚ ਗੁਰੂ ਨਾਨਕ ਸੀ, ਉਹ ਸਰੀਰ ਨਹੀਂ ਸੀ, ਪਰ ਉਹਨੂੰ ਨਾ ਸਰੀਰਾਂ ਵਿਚੋਂ ਕੱਢਣ ਵਾਲੇ ਲੋਕਾਂ ਨੂੰ ਨਾ ਸਰੀਰਾਂ ਵਿਚ ਆਈ ਦੁਨੀਆਂ ਨੂੰ ਕੱਢਣ ਵਾਸਤੇ ਆਪਣਾ ਸਰੀਰ ਰੂਪੀ ਕੱਪੜਾ ਪਾਉਣਾ ਪਿਆ। ਜਿਵੇਂ ਰਾਜਾ ਚੋਰ ਨਹੀਂ ਸੀ, ਉਹਨੂੰ ਚੋਰਾਂ ਵਾਲੇ ਕੱਪੜੇ ਪਾਉਣੇ ਪਏ ਥੋੜੇ ਸਮੇਂ ਵਾਸਤੇ ਚੋਰ ਲੱਭਣ ਵਾਸਤੇ। ਉਹ ਸਾਸ ਤੀਜਾ ਚੋਰ, ਚੋਰ ਪੁੱਛਣ ਵੀ ਤੇਰੇ ਚ ਕੀ ਗੁਣ ਹੈ? ਕਹਿੰਦਾ ਵੇਖੋ ਭਾਈ ਤੁਹਾਡੇ ਚ ਇੱਕ ਤਾਂ ਕਹਿੰਦਾ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਕਿ ਮੈਂ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣ ਹੈ ਤਾਲਾ ਟੁੱਟਣਾ ਚਾਹੀਦਾ ਅੱਖ ਦੇ ਫੁੰਕਾਰੇ ਦੇ ਵਿੱਚ ਨਾ, ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈਂ ਆਪਾਂ ਤਾਂ ਬੜੀ ਮੌਜ ਬਣ ਗਈ। ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ। ਰਾਜੇ ਨੂੰ ਕਹਿੰਦੇ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦਿੰਦਾ, ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ, ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖ ਦਿੰਦਾ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਤੇ ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਜੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਔਰ ਰਾਜਾ ਜੀ ਕਹਿੰਦਾ ਜੇ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਮੌਜ ਬਣ ਗਈ, ਹੈ ਫਿਰ ਆਪਾਂ ਨੂੰ ਡਰ ਗਿਆ ਵੇ, ਜੇ ਦਾੜੀ ਤੁਹਾਡੇ ਦਾੜੀ ਲਾਉਣ ਨਾ ਆਪਾਂ ਬਰੀ ਹੋ ਸਕਦੇ। ਕਹਿੰਦਾ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ। ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲੋ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ। ਉਹ ਜਿਹੜਾ ਕਹਿੰਦਾ ਵੀ ਦਾੜੀ ਲਾ ਰਿਹਾ ਤੈਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ? ਉਹ ਸਾਫ ਸਹੀ ਜੀ ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ। ਤਾਂ ਰਾਜਾ ਨਾ ਹੁਕਮ ਕੀਤਾ ਸਾਧ ਸੰਗਤ ਕੀ ਤਿੰਨੇ ਚੋਰ ਉਹਨੇ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ
چوریوں کیوں کرتے ہو؟ ہوں جا چور سنگ سے پڑیا جا ان کو مکن کی گنجائش کتنے ہے؟ وہ کہتے مہاراج کی دسیے گزارا نہیں ہوں. راجا کہنا ای دسو تے گن کی نے. پہلا کہنا جی میرے سے گنا جتھے مرضی خزانہ دبیا ہو, جتھے مرضی خزانہ دبیا ہو میں سنگ کے دس دینا. راجا کہنا بہت چھوٹا گنا, کمال کا گنا. راجا دوجے پہلے تیرے کی گنا کہنا خزانے کا پتا لگنا چاہیے. کہنا بنا جو مرضی تالا ہوگا بنا چابی تو کھول کے رکھ دینا. راجا کہندا بھی یہ بھی بڑا کمال کا گن ہے. جدو راجا تیجے نو پوچھتا نا تو جہاں دوجا بندہ سن انہیں راج نے پچھا لیا تو بندہ رات والا. یہ رات والا بندہ دوجے نے پچھانے. مہاپرشوں کی سمجھ کروڑوں کسی بھاگوں والے آتی ہے. تو وہ اجو راجے نو چور نے پچھانے دوجے نے. انہیں سوچا تو بندہ رات والا. تو جدو راجا تیجے نو پوچھنے لگا بھی تیرے چی گن ہے, وہ کہنے لگا مہاراج پہلا خزانہ سو کے دسدا, دوجا جہاں بنا چابی تو تالا کھول دینا. تالا کھلنا چاہیے. کہندا مارا پاویں پتال وچ خزانہ دبیا ہوئے اک دے پنکارے وچ کڈ کے باہر رکھ دینا. ہیں راجا کہندا وی گن دا تہاڈے وچ بڑے کمال دے نے. جڑا دوجا دے نے راجے نوں پچھان لیا. تو راجا آندا تنہاں نوں آندا تنہاں چوراں نوں کہندا تہانوں سزا کی دئیے. تے جڑا دوجا چور ہے کہندا سزا کی دینی دی دینی ہے. آپ تاں تسی راتی آکھیا سی تنے چوری کر دے فڑے جائیے, داڑھی ہلا دے تنہاں نوں بری کر سکنا. ہن تسی وی داڑھی ہلا دو, تسی وی داڑھی ہلا دو. اور راجا ہس پیا کہندا جنہ تن چاہیے لے جاؤ, اگوں واسطے بندے بنو. اور جنے راج نے داڑھی لا کے تین چور بری کر دیتے بابا ایشو سنگھ واسطے, اور مکتی جیو نو دینی داڑھی لاؤن دی نہیں سی تیار. ہن سما اجازت, ساری زندگی فتح نہیں بلائی. پٹیالے کا مہاراجا, پٹیالے کا مہاراجا ایک بار بابا ایشو سنگھ جی نو ملن واسطے آیا. وہ نہیں بھی بابا نان سنگھ جی کے چرنا وچ بابا ایشو سنگھ جی سیوا کرتے سن. بابا نان سنگھ جی پرشادہ شاگرا نے تے پٹیالے والے راج دا فرنا بنیا کہ کدی مینوں نہ اے مہاپرشاں دا شیت پرساد مل جائے. سنت لگے کہ اے فرنا بنیا. ہن بابا جی دا انترجامی تے سدیا بابا ایشر سنگھ نوں, کہندے پتر ایشر آلا پرساد اے مہاراج پٹیالے نوں نہ فلانے فلانے کمرے چ لے جا تے نالے بٹھا دے نالے نوں پرساد دے. جب وہ پرساد چھکیا نا, پرشادا چھکیا مہاپرشاں دا شیت پرساد, دمے والی والے دا جھوٹا کھاواں گے نا دما لگ جو, ملیریا والے کا جھوٹا کھاواں ملیریا ہو جو, کینسر والے کا جھوٹا کھاواں گے کینسر ہو جو. جی مہاپرشاں کا جھوٹا کھاواں گے نا نام جپن والے کا, پھر نام دے کٹاڑو اندر چلے جان گے, اندر چلے جان گے نام دے کٹاڑو. پیارو جی میں دمے دا مریض سما کول ہے نہیں, کڑی معاف نہیں کردی, پر کی کریے او کیویں اتنا پانی آیا او دا کھلر پلر گیا جدرو آیا. جی دکان کا نا ورائٹی دکھاؤں نا, ورائٹی کپڑے والے کو جائیے نا تیرے کپڑا پسند کر. آتا پرمیشر نے ورائٹی دکھائی, ورائٹی بارہ کو تے دیوا جگنا. ماما نے پتر نہیں سیاح نے آ نانسر ورگے ٹھاڑ, انہاں وچ دھرم دی آواز نکلے گی. ایتھے بچن دا نا ایک بچن دا کیندر آہی ہے, جنہیں میڈیکل کالج ہور نے, آرٹس دے کالج ہور نے, آ جڑے نانسر ورگے ٹھاڑ, راڑا صاحب ورگے ٹھاڑ, اے پریمیو نام دیا یونیورسٹیاں نے ورائٹیاں. اتوں سرٹیفکیٹ اتوں سرٹیفکیٹ لیا پہلا بابا ہرنام سنگھ تو بابا نند سنگھ جی نے, تے بابا نند سنگھ تو سرٹیفکیٹ لے کے بابا جہدے کول سرٹیفکیٹ نہ ہوے پاوے سو کتاب پڑھیا ہوے اونوں نوکری نہیں ملدی جے سرٹیفکیٹ کول نہ ہوے. سرٹیفکیٹ ضروری ہے. یوں داس دی وچار چلی تھی کہ جدوں وہ پٹیالے والا راجا, پٹیالے والا راجا کی دسیے, اسی تاں شاہ والے ستے اٹھنا. کہندے نے جڑی کٹیا چ بابا نان سنگھ رہندے تھی نا, کٹیا دا دروازہ نیواں تھی. او تن بابا ایش سنگھ, تن بابا ایش سنگھ کہنا پو, تن بابا ایش سنگھ. ساہ سنگھ جی کہندے نے پنجے بیٹھے رہنا پنجے ہی ہے. تے جد اج کل تاں بجلیاں آ گئیاں, بیلاں کھڑکدیاں نے, اسی کاہدے سنتاں. او سنت تاں او تھی جنہاں دی اج یاد منا رہے ہاں. چرنا دے پیر جو فٹے ہوں بابا ایشو سنگھ دے, چرن فٹے ہوں تے چرنوں کے روڑیاں فسیاں ہوں, سر دیا چاواں بن گئی, سر چنگا فرن کا سما نہیں لگتا. اج تا ای گل کھڑکتی نا, ادو بابا نند سنگھ کا گڑوا کھڑکتا تھی. تے بابا ایشو سنگھ جی جدو گڑوا کھڑکنا اٹھ کے دوڑ پینا. اگے جڑی کٹیا چ بابا جی رہندے, کٹیا دا دروازہ نیما تھی, متھے دے وچ دروازہ لگنا, اوپر وائز دوڑنا, بیٹھے بیٹھے اک لگ گئی تے ٹھیک ہے. بارہ سال بابا ایش سنگھ نانک سارا والے سنت نہیں ستے, تا ایڈی بڑی کمائی ہے. ایویں نہیں سدھا نے گرو نانک نو کیا, ساہ سنگھ آ کر آہار کر, روڑا دی کر کری وشائی,
ਭਾਰੀ ਕਰੀ ਤੇ ਪਸਿਆ ਵੱਡੇ ਭਾਗ ਹਰਸਿਓ ਬਣੇ ਆਈ ਪ੍ਰੇਮੀਆਂ ਇਹੋ ਮਹਾਂਪੁਰਸ਼ ਗੜਵਾ ਖੜਕਾਉਂਦੇ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ ਸਿੰਘ ਜੀ ਉਪੜਵਾ ਉੱਠ ਕੇ ਭੱਜ ਜਾਂਦੇ ਮੱਥਾ ਫੜਿਆ ਹੁੰਦਾ ਸੀ ਮੱਥੇ ਦੇ ਵਿਚ ਪ੍ਰੇਮੀਓ ਮੱਥੇ ਦੇ ਉੱਤੇ ਪੱਟੀਆਂ ਬੰਨੀਆਂ ਹੁੰਦੀਆਂ ਬਾਬਾ ਈਸ਼ ਸਿੰਘ ਨੇ ਸਾਸ ਚਰਨਾਂ ਦੇ ਵਿਚ ਰੋੜੀਆਂ ਫਸੀਆਂ ਹੋਣੀਆਂ ਤੇ ਜਦ ਬਾਬਾ ਜੀ ਨੇ ਕਰੀ ਬੈਠੇ ਬੈਠੇ ਚਰਨ ਪਸਾਰਨੇ ਨਾ ਆਈਆਂ ਗਈਆਂ ਸੰਗਤਾਂ ਨੇ ਬਾਬਾ ਈਸ਼ ਸਿੰਘ ਦੇ ਚਰਨਾਂ ਚ ਰੋੜੀਆਂ ਕੱਢਣੀਆਂ ਆਹ ਪਟਿਆਲੇ ਦਾ ਰਾਜਾ ਯਾਦਵਿੰਦਰ ਸਿੰਘ ਇਹ ਇੱਕ ਵਾਰੀ ਮਿਲਣ ਵਾਸਤੇ ਆਇਆ ਨਾ ਜਦ ਇਹਦਾ ਫਿਰਨਾ ਬਣਿਆ ਸਮਾਂ ਵੀ ਹੋ ਗਿਆ ਇਸ਼ਾਰੇ ਵੀ ਹੋਣ ਲੱਗ ਪਏ ਨੇ ਤੇ ਸਾਧ ਸੰਗਤ ਜੀ ਖੈਰ ਆਪਾਂ ਆਹੀ ਵਿਚਾਰ ਕਰਕੇ ਤੇ ਭੋਗ ਪਾਈਏ ਪ੍ਰੇਮੀਓ ਕਹਿੰਦੇ ਨੇ ਕਿ ਉਹ ਪਟਿਆਲੇ ਦੇ ਰਾਜੇ ਦੇ ਅੱਗੇ ਨਾ ਜਦ ਉਹ ਬਾਬਾ ਨਾਨਕ ਸਿੰਘ ਦਾ ਸੀਤ ਪ੍ਰਸਾਦ ਰੱਖਿਆ ਨਾ ਬਾਬਾ ਈਸ਼ ਸਿੰਘ ਨੇ ਤੇ ਉਹਨੇ ਜੋ ਖਾਧੀ ਨਾ ਸਬਜ਼ੀ ਉਹਨੂੰ ਸਵਾਦ ਬੜਾ ਆਇਆ ਆਨੰਦ ਬੜਾ ਆਇਆ ਸਾਧ ਸੰਗਤ ਜੀ ਉਸ ਸਮੇਂ ਬਾਬਾ ਈਸ਼ ਸਿੰਘ ਨੂੰ ਪਟਿਆਲੇ ਦਾ ਰਾਜਾ ਕਹਿੰਦਾ ਆ ਸਬਜ਼ੀ ਕਾਹਦੀ ਬਣੀ ਹੈ ਬਾਬਾ ਈਸ਼ ਸਿੰਘ ਕਹਿਣ ਲੱਗੇ ਬੈਂਗਣਾ ਦੀ ਇਹ ਬਤੂਆਂ ਦੀ ਸਬਜ਼ੀ ਬਣੀ ਕਹਿੰਦੇ ਕਿਹਨੇ ਬਣਾਈ ਕਹਿੰਦੇ ਮੈਂ ਬਣਾਈ ਹੈ ਧਿਆਨ ਦਿਓ ਮੈਂ ਦੋ ਮਿੰਟ ਮੰਗ ਕੇ ਲਵਾਂਗਾ ਸਾਧ ਸੰਗਤ ਜੀ ਕਿਆ ਬੈਂਗਣਾ ਦੀ ਸਬਜ਼ੀ ਬਣਾਈ ਹੈ ਆਖਿਆ ਅਸੀਂ ਰਾਜੇ ਮਹਾਰਾਜੇ ਹਾਂ ਅਸੀਂ 36 ਕਿਸਮ ਦੇ ਪਦਾਰਥ ਛਕਦੇ ਹਾਂ ਈਸ਼ ਸਿਆਂ ਇਹੋ ਜਿਹੀ ਸਬਜ਼ੀ ਤੇ ਸਾਡੇ ਰਸੋਈਏ ਨਹੀਂ ਬਣਾ ਸਕਦੇ ਚੱਲ ਤੂੰ ਸਾਰਾ ਦਿਨ ਸੰਤਾਂ ਦੇ ਕਸ਼ਹਿਰੇ ਧੋਂਦੇ ਰਹਿਣਾ ਧੋਂਦਾ ਰਹਿਣਾ ਸਾਰਾ ਦਿਨ ਸੰਤਾਂ ਦੀ ਹਜੂਰੀ ਚ ਰਹਿਣਾ ਤੈਨੂੰ ਨਹਾਉਣ ਦਾ ਸਮਾਂ ਨਹੀਂ ਮਿਲਦਾ ਚੰਗੇ ਕੱਪੜੇ ਪਾਉਣ ਦਾ ਸਮਾਂ ਨਹੀਂ ਮਿਲਦਾ ਈਸ਼ ਸਿੰਘ ਤੂੰ ਮੇਰੇ ਨਾਲ ਚੱਲ ਮੇਰਾ ਰਸੋਈਆ ਬਣ ਜਾ ਨਾਲੇ ਵਧੀਆ ਕੋਠੀ ਪਾ ਦੂੰ ਨਾਲੇ ਤੈਨੂੰ ਵਿਆਹ ਦੂੰ ਨਾਲੇ ਮੂੰਹ ਮੰਗੀ ਤਨਖਾਹ ਦੇਵਾਂਗਾ ਤੂੰ ਮੇਰਾ ਰਸੋਈਆ ਬਣ ਜਾ ਉਹ ਬਾਬਾ ਈਸ਼ ਸਿੰਘ ਜੇ ਤਾਂ ਹੁੰਦੇ ਕੱਚੇ ਪਿੱਲੇ ਫੇਰ ਤਾਂ ਜਾਂਦੇ ਥਿੜਕ ਉਹ ਔਖਾ ਕੰਮ ਫਕੀਰੀ ਵਾਲਾ ਸੂਲੀ ਉੱਤੇ ਬਹਿਣਾ ਦਰ ਦਰ ਦੇ ਉਹਨੇ ਟੁਕੜੇ ਮੰਗਣੇ ਦਰ ਦਰ ਦੇ ਉਹਨੇ ਟੁਕੜੇ ਮੰਗਣੇ ਹਾਂਜੀ ਹਾਂਜੀ ਕਹਿਣਾ ਜੇ ਕੋਈ ਉਹਨਾਂ ਨੂੰ ਮੰਦਿਆ ਆਖੇ ਤਦ ਵੀ ਚੰਗੀਆਂ ਕਹਿਣਾ ਉਹ ਜਾ ਮਲੰਗਾ ਫਕੀਰੀ ਔਖੀ ਜੋ ਭਿੰਦਰ ਸਿੰਘ ਤੂੰ ਮੈਨੂੰ ਰਸੋਈਆ ਬਣਾਉਣਾ ਕਿਧਰੇ ਮੇਰਾ ਉਹ ਹਾਲ ਨਾ ਹੋਵੇ ਤੂੰ ਮੈਨੂੰ ਰਸੋਈਆ ਬਣਾਉਣਾ ਚਾਹੁੰਦਾ ਕਿਧਰੇ ਮੇਰਾ ਉਹ ਹਾਲ ਨਾ ਹੋਵੇ ਮੈਂ ਸੰਤਾਂ ਕੋਲੋਂ ਵੀ ਤੁਰ ਜਾ ਕੱਲ ਨੂੰ ਤੂੰ ਵੀ ਜਵਾਬ ਦੇ ਦੇਣੇ ਆਖਿਆ ਮਹਾਰਾਜਾ ਕਿਧਰੇ ਇਹ ਹਾਲਤ ਨਾ ਬਣੇ ਕਾਚੀ ਸਰਸੋਂ ਪੇਲ ਕਹਿ ਨਾ ਖਲ ਭਈ ਨਾ ਤੇਲ ਆਖਿਆ ਮਹਾਰਾਜਾ ਇਹ ਠੀਕ ਹੈ ਮੈਂ ਸਾਰਾ ਦਿਨ ਮਹਾਂਪੁਰਸ਼ਾਂ ਦੇ ਕਸਹਿਰੇ ਧੋਨਾ ਇਹ ਠੀਕ ਹੈ ਸਾਰਾ ਦਿਨ ਮੈਨੂੰ ਨਹਾਉਣ ਦਾ ਟਾਈਮ ਨਹੀਂ ਮਿਲਦਾ ਇਹ ਠੀਕ ਹੈ ਮਹਾਰਾਜਾ ਪਰ ਇੱਕ ਗੱਲ ਯਾਦ ਰੱਖੀ ਮੈਂ ਉਸ ਘੜੀ ਦੀ ਇੰਤਜ਼ਾਰ ਕਰ ਰਿਹਾ ਜਿਹੜੀ ਘੜੀ ਬਾਬਾ ਨੰਦ ਸਿੰਘ ਦੀ ਨਜ਼ਰ ਮੇਰੇ ਤੇ ਪੈਣੀ ਹੈ ਕਿਉਂ ਮਹਾਰਾਜਾ ਜੇ ਬਾਬਾ ਨੰਦ ਸਿੰਘ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਮੇਰੇ ਤੇ ਹੋਗੀ ਨਾ ਉਹ ਯਾਦ ਰੱਖੀ ਮਹਾਰਾਜਾ ਤੇਰੇ ਵਰਗੇ ਰਾਜੇ ਮਹਾਰਾਜੇ ਮੇਰੇ ਪੈਰਾਂ ਤੇ ਮੱਥਾ ਟੇਕਿਆ ਕਰਨਗੇ ਮੈਨੂੰ ਨਮਸਕਾਰਾਂ ਕਰਿਆ ਕਰਨਗੇ ਇੱਕ ਸਮਾਂ ਆਇਆ ਜਦੋਂ ਬਾਬਾ ਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ ਸਿੰਘ ਜੀ ਮਹਾਰਾਜ ਆਪਦੇ ਸਥਾਨ ਤੇ ਇੱਥੇ ਦੀ ਸੇਵਾ ਕਰਾ ਰਹੇ ਨੇ ਆਇਆ ਫਿਰ ਪਟਿਆਲੇ ਦਾ ਰਾਜਾ ਬਾਬਾ ਈਸ਼ ਸਿੰਘ ਜੀ ਬੈਠੇ ਨੇ ਜੋਤ ਸਾ ਜੁਗਤ ਸਾ ਕਾਇਆ ਫੇਰ ਪਲੱਟੀ ਹੈ ਕਹਿਣ ਲੱਗੇ ਜਦੋਂ ਪਟਿਆਲੇ ਦੇ ਰਾਜੇ ਨੇ ਨਮਸਕਾਰ ਕੀਤੀ ਨਾ ਸੰਤ ਲੱਗੇ ਕਹਿਣ ਮਹਾਰਾਜਾ ਹੁਣ ਸਾਨੂੰ ਰਸੋਈਏ ਬਣਾਲਾ ਆਪਣੇ ਅਸੀਂ ਵਿਹਲੇ ਹੋਵੇ ਉਦੋਂ ਮਹਾਰਾਜ ਦਾ ਦਿਲ ਕੀਤਾ ਉਹ ਧਰਤੀ ਫਟ ਗਏ ਮੈਂ ਵਿੱਚ ਗਰਕ ਹੋ ਜਾ ਸੰਤ ਲੱਗੇ ਕਹਿਣ ਕਿਉਂ ਮਹਾਰਾਜਾ ਹੁਣ ਸਾਨੂੰ ਰਸੋਈਆ ਬਣਾਲਾ ਹੁਣ ਅਸੀਂ ਵਿਹਲੇ ਹਾਂ ਕਹਿਣਾ ਕੀਤਾ ਬਾਬਾ ਜੀ ਹੁਣ ਤਾਂ ਤੁਸੀਂ ਮੈਨੂੰ ਬਾਬਾ ਨੰਦ ਸਿੰਘ ਦਾ ਰੂਪ ਨਜ਼ਰ ਆਉਂਦੇ ਹੋ ਪ੍ਰੇਮੀਓ ਜੋ ਜਨ ਮੈਂ ਦਿਲ ਆਏ ਖਟਾਨਾ ਤੂ ਜੋਤੀ ਸਿੰਘ ਜੋ ਸਮਾਨਾ ਉਹ ਮਹਾਂਪੁਰਸ਼ ਜੀ ਨਾਲ ਸਾਰੀ ਜ਼ਿੰਦਗੀ ਕਿਸੇ ਨੂੰ ਫਤਿਹ ਨਹੀਂ ਬੁਲਾਈ ਉਦੋਂ ਫਤਿਹ ਬੁਲਾਈ ਹੈ ਕਹਿੰਦੇ ਹੁੰਦੇ ਸਨ ਉਦੋਂ ਫਤਿਹ ਬੁਲਾਉਣੀ ਚਾਹੀਦੀ ਜਦੋਂ ਕੰਮ ਸੰਪੂਰਨ ਹੋ ਜਾਏ ਅੱਜ ਵਾਲੇ ਦਿਨ ਸ਼ਾਮ ਦੇ 7 ਵੱਜ ਕੇ ਕੁਝ ਮਿੰਟਾਂ ਦੇ ਜਦੋਂ ਸ੍ਰੀ ਰਹਿ ਰਾਜ ਜੀ ਦੇ ਪਾਠ ਦੇ ਪਏ ਭੋਗ ਪ੍ਰੇਮੀ ਆਪ ਜੀ ਨੇ ਕਿਹਾ ਗੁਰੂ ਕੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਾ ਕੇ ਸਰੀਰ ਛੱਡ ਦਿੱਤਾ ਮਹਾਂਪੁਰਸ਼ ਬਰਮ ਚ ਆਉਂਦੇ ਨੇ ਬਰਮ ਦੇ ਵਿਚ ਚਲੇ ਜਾਂਦੇ ਨੇ ਸੋ ਪ੍ਰੇਮੀਓ ਫਿਰ ਕਦੀ ਸਮਾਂ ਬਣਿਆ ਸੰਗਤ ਦੇ ਕਰਾਂਗੇ ਦਰਸ਼ਨ ਸਾਧ ਸੰਗਤ ਜੀ ਆਹ ਰਸਤੇ ਤੇ ਬੜੇ ਖਰਾਬ ਨੇ ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਹੋ ਸੜਕਾਂ ਟੁੱਟ ਗਈਆਂ ਪਾਣੀ ਨਾਲ ਇਹ ਰਸਤੇ ਭਾਵੇਂ ਖਰਾਬ ਨੇ ਪਰ ਦਰਗਾਹ ਦੇ ਰਸਤੇ ਅੱਜ ਤੁਸੀਂ ਸਾਫ਼ ਕਰ ਲੈਣੇ।

ਬਾਦਸ਼ਾਹ ਜੀ ਦੀ ਜਿਨ੍ਹਾਂ ਦੇ ਉੱਪਰ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਉਹ ਫਿਰ ਸਭ ਕੁਛ ਪਾ ਕੇ ਵੀ ਆਪਣਾ ਜੀਵਨ ਨਿਮਰਤਾ ਦਾ ਜੀਵਨ ਬਤੀਤ ਕਰਦੇ ਹਨ। ਕਈ ਵੇਰਾ ਮਨੁੱਖ ਧਨ ਦੌਲਤ ਪ੍ਰਤਿਸ਼ਠਾ ਪਾ ਕੇ ਹੰਕਾਰਿਆ ਜਾਂਦਾ, ਪਰ ਐਸੇ ਵਿਅਕਤੀ ਕਦੇ ਵੀ ਸੰਸਾਰ ਵਿੱਚ ਮਾਨ ਨਹੀਂ ਪਾਉਂਦੇ। ਜਿਨ੍ਹਾਂ ਨੇ ਸਭ ਕੁਛ ਪਾ ਕੇ ਵੀ ਨਿਮਰਤਾ ਧਾਰਨ ਕੀਤੀ ਹੈ, ਉਹਨਾਂ ਦਾ ਸਦਾ ਆਦਰ ਹੋਇਆ, ਉਹਨਾਂ ਦਾ ਸਦਾ ਸਤਿਕਾਰ ਕੀਤਾ ਸੰਸਾਰ ਨੇ। ਕਬੀਰ ਜੀ ਕਹਿ ਰਹੇ ਹਨ ਕਿ ਬਾਂਸ ਬੜਾ ਹੀ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬੂਟੇ ਦੇ ਆਲੇ ਦੁਆਲੇ ਜਿਤਨੀ ਬਨਸਪਤੀ ਹੁੰਦੀ ਹੈ ਸਾਰੀ ਹੀ ਚੰਦਨ ਹੋ ਜਾਂਦੀ ਹੈ, ਪਰ ਇੱਕ ਬਾਂਸ ਚੰਦਨ ਨਹੀਂ ਹੁੰਦਾ, ਕਿਉਂਕਿ ਉਹ ਅਹੰਕਾਰ ਹੈ, ਹੰਕਾਰੀ ਹੈ। ਉਸ ਦੇ ਵਿੱਚ ਪੰਜ ਦੋਸ਼ ਹਨ। ਇੱਕ ਤਾਂ ਉਹ ਸਾਰਿਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਕਿ ਮੈਂ ਸਾਰੀ ਬਨਸਪਤੀ ਤੋਂ ਉੱਚਾ ਹਾਂ। ਦੂਸਰਾ, ਉਹ ਗੰਢਾਂ ਵਾਲਾ ਹੁੰਦਾ। ਤੀਸਰਾ, ਕੋਈ ਉਸ ਨੂੰ ਪਿਆਰ ਦੇ ਨਾਲ ਵੀ ਹੱਥ ਫੇਰੇ ਤਾਂ ਛੋਟੇ ਛੋਟੇ ਕੰਢੇ ਚੁੱਭ ਜਾਂਦੇ ਹਨ ਹੱਥ ਵਿੱਚ। ਤੇ ਚੌਥਾ, ਉਹਦੇ ਵਿੱਚ ਇਹ ਅਵਗੁਣ ਹੈ ਕਿ ਬਾਹਰੋਂ ਬੜਾ ਪੱਕਾ ਔਰ ਬੜਾ ਮਜ਼ਬੂਤ ਦਿਖਾਈ ਦਿੰਦਾ ਪਰ ਅੰਦਰੋਂ ਖਾਲੀ ਹੁੰਦਾ। ਤੇ ਪੰਜਵਾਂ, ਉਹਦੇ ਵਿੱਚ ਇਹ ਦੋਸ਼ ਹੈ ਕਿ ਜਦੋਂ ਬਾਂਸ ਦੇ ਨਾਲ ਬਾਂਸ ਰਗੜ ਦਈਏ ਤਾਂ ਅੱਗ ਲੱਗ ਜਾਂਦੀ ਹੈ, ਜੰਗਲਾਂ ਦੇ ਜੰਗਲ ਸੜ ਜਾਂਦੇ ਹਨ, ਸੁਆਹ ਹੋ ਜਾਂਦੇ ਹਨ। ਇਸ ਲਈ ਬਾਂਸ ਨੂੰ ਕੁੱਲ ਘਾਤਕ ਵੀ ਕਿਹਾ। ਇਸੇ ਤਰ੍ਹਾਂ ਹੰਕਾਰੀ ਪੁਰਸ਼ ਵਿੱਚ ਵੀ ਪੰਜ ਦੋਸ਼ ਹੁੰਦੇ ਹਨ, ਜਿਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਤੋਂ ਖਾਲੀ ਰਹਿ ਜਾਂਦਾ। ਆਪਣੇ ਆਪ ਤੋਂ ਸਭ ਨੂੰ ਨੀਵਾਂ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲੱਗ ਮਾਤ। ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਹੀ ਨਹੀਂ ਜਿਹੜਾ ਹੰਕਾਰੀ ਪੁਰਸ਼ ਹੈ। ਫਿਰ ਗੰਢਾਂ ਵਾਲਾ ਵੀ ਹੈ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਮਨ ਵਿੱਚ ਕੁਝ ਹੋਰ ਹੈ, ਰਸਨਾ ਤੇ ਕੁਝ ਹੋਰ ਹੈ। ਜੇ ਕੋਈ ਪਿਆਰ ਵੀ ਕਰਦਾ ਤਾਂ ਉਹਨੂੰ ਵੀ ਉਹ ਚੋਭਾ ਹੀ ਦਿੰਦਾ, ਦੁੱਖ ਹੀ ਪਹੁੰਚਾਉਣ ਦਾ ਯਤਨ ਕਰਦਾ। ਤੇ ਫਿਰ ਮਨਮੁਖ ਵਿੱਚ ਇੱਕ ਹੋਰ ਵੀ ਔਗਣ ਹੈ ਕਿ ਬਾਹਰੋਂ ਉਹ ਬੜੇ ਸੋਹਣੇ ਪਵਿੱਤਰ ਸੋਹਣੇ ਬਚਨ ਕਰਦਾ, ਜਿਵੇਂ ਬਹੁਤ ਹੀ ਸੰਤ ਹੈ, ਬੜਾ ਗੁਰਸਿੱਖ ਹੈ, ਬੜਾ ਸਾਧ ਹੈ, ਪਰ ਅੰਦਰੋਂ ਗੁਣਾਂ ਤੋਂ ਖਾਲੀ ਹੁੰਦਾ। ਤੇ ਪੰਜਵਾਂ ਦੋਸ਼ ਮਨਮੁਖ ਵਿੱਚ ਹੁੰਦਾ ਕਿ ਕੁੱਲ ਘਾਤਕ ਵੀ ਹੁੰਦਾ, ਉਸ ਨੂੰ ਆਪਣੇ ਗੁਰੂ ਦੀ ਵੀ ਪਰਵਾਹ ਨਹੀਂ ਹੁੰਦੀ, ਆਪਣੀ ਕੁੱਲ ਦੀ ਵੀ ਪਰਵਾਹ ਨਹੀਂ ਹੁੰਦੀ। ਇਸ ਲਈ ਕਬੀਰ ਜੀ ਕਹਿੰਦੇ ਹਨ, ਐਸੇ ਕੋਈ ਨਾ ਡੁੱਬੇ ਸ਼ਾਲਾ ਜਿਵੇਂ ਬਾਂਸ ਡੁੱਬ ਗਿਆ, ਕਿਉਂਕਿ ਚੰਦਨ ਦੇ ਨੇੜੇ ਰਹਿ ਕੇ ਵੀ ਬਾਂਸ ਸੁਗੰਧਿਤ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਪੰਜ ਦੋਖ ਹਨ। ਤੋ ਇਸ ਲਈ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਬਹੁਤ ਵੱਡੀ ਚੀਜ਼ ਹੈ। ਇੱਕ ਵੇਰਾ ਕੈਂਚੀ ਬੜੇ ਗੁੱਸੇ ਵਿੱਚ ਆ ਕੇ ਸੂਈ ਨੂੰ ਕਹਿਣ ਲੱਗੀ ਕਿ ਮੈਂ ਤੇਰੇ ਨਾਲੋਂ ਕਈ ਗੁਣਾ ਵੱਧ ਭਾਰੀ ਵੀ ਹਾਂ, ਸੋਹਣੀ ਵੀ ਹਾਂ, ਚੰਗੀ ਵੀ ਹਾਂ, ਤੇ ਮੈਨੂੰ ਦਰਜੀ ਆਪਣੇ ਪੈਰਾਂ ਤਲੇ ਦੇ ਕੇ ਰੱਖਦਾ, ਤੂੰ ਨਿੱਕੀ ਜਿਹੀ ਸੂਈ ਹੈ, ਤੈਨੂੰ ਆਪਣੇ ਸਿਰ ਵਿੱਚ ਟੁੰਗ ਕੇ ਰੱਖਦਾ, ਭਲਾ ਇਹ ਕੀ ਹੋਇਆ। ਤੇ ਸੂਈ ਮੁਸਕਰਾ ਕੇ ਕਹਿਣ ਲੱਗੀ, ਪੈਣਾ ਗੁੱਸੇ ਨਾ ਹੋ, ਕਿਉਂਕਿ ਤੇਰਾ ਕੰਮ ਹੋਰ ਹੈ, ਮੇਰਾ ਕੰਮ ਹੋਰ ਹੈ। ਤੇਰਾ ਕੰਮ ਹੈ ਕੱਟਣਾ, ਤੇ ਮੇਰਾ ਕੰਮ ਹੈ ਟੁੱਟਿਆ ਹੋਇਆਂ ਨੂੰ, ਕੱਟਿਆ ਹੋਇਆਂ ਨੂੰ ਸੀ ਦੇਣਾ। ਇਸ ਲਈ ਮਾਲਕ ਮੈਨੂੰ ਆਪਣੇ ਸਿਰ ਵਿੱਚ ਰੱਖਦਾ, ਤੇ ਤੇਰਾ ਕੰਮ ਹੈ ਕੱਟਣਾ, ਇਸ ਲਈ ਤੈਨੂੰ ਪੈਰਾਂ ਤਲੇ ਰੱਖਦਾ।
ਮਨਮੁਖ ਔਰ ਗੁਰਮੁਖ ਦੀ ਬਿਰਤੀ ਐਸੀ ਹੈ, ਮਨਮੁਖ ਤੋੜਦਾ ਗੁਰਮੁਖ ਜੋੜਦਾ। ਕਹੀ ਕੁਹਾੜਾ ਦੁਸ਼ਟ ਜਨ ਇਹ ਤੀਨੋ ਹੈ ਤੋੜਨ, ਸੂਈ ਸੁਹਾਗਾ ਸੰਤ ਜਨ ਇਹ ਤੀਨੋ ਹੈ ਜੋੜਨ। ਤੋ ਹਮੇਸ਼ਾ ਨੀਵਿਆਂ ਨੂੰ ਫਲ ਲੱਗਦੇ ਹਨ, ਅਹੰਕਾਰੀਆਂ ਨੂੰ ਨਹੀਂ ਲੱਗਦੇ। ਇਸ ਲਈ ਹੈ ਮੇਰੇ ਮਨ ਕਿਤੇ ਹੰਕਾਰ ਨਾ ਕਰ ਬੈਠੀ।

ਨਿਮਰਤਾ ਦਾ ਜੀਵਨ ਬਤੀਤ ਕੀਤਾ। ਉਹਨਾਂ ਦਾ ਇਹ ਲੋਕ ਵੀ ਸੁਖੀ ਹੋਇਆ ਤੇ ਪਰਲੋਕ ਵੀ ਸੁਹੇਲਾ ਹੋਇਆ। ਹੰਕਾਰੀ ਪੁਰਸ਼ ਜਿੱਥੇ ਵੀ ਜਾਂਦਾ ਉਸ ਦਾ ਨਿਰਾਦਰ ਹੀ ਹੁੰਦਾ।

ਸ਼ੁਕਰਾਤ ਦੇ ਪਾਸ ਉਹਦੇ ਮਿੱਤਰ ਆਏ ਤੇ ਕਹਿਣ ਲੱਗੇ, ਬਈ ਤੂੰ ਸਾਡੀ ਕਲਾਸ ਵਿੱਚ ਪੜ੍ਹਿਆ, ਅਸੀਂ ਰਲ ਕੇ ਪੜ੍ਹੇ ਹਾਂ, ਜਿਤਨੀ ਤੇਰੀ ਪੜ੍ਹਾਈ ਹੈ ਉਤਨੀ ਹੀ ਮੇਰੀ ਪੜ੍ਹਾਈ ਹੈ, ਪਰ ਤੇਰੀ ਲੋਕ ਇੱਜ਼ਤ ਬਹੁਤ ਕਰਦੇ ਹਨ ਤੇ ਸਾਨੂੰ ਕੋਈ ਪੁੱਛਦਾ ਤੱਕ ਨਹੀਂ, ਇਹਦਾ ਕੀ ਕਾਰਨ ਹੈ? ਸ਼ੁਕਰਾਤ ਨੇ ਬੜਾ ਆਦਰ ਦਿੱਤਾ, ਮੇਰੇ ਮਿੱਤਰ ਆਏ ਹਨ, ਕੁਝ ਆਏ ਹੋ, ਕੋਈ ਜਲ ਪਾਨ ਕਰੋ, ਮੇਰੇ ਗਰੀਬ ਦੇ ਘਰ ਚਰਨ ਪਾਏ ਹਨ। ਪਰ ਉਹ ਹੰਕਾਰੀ ਕਹਿਣ ਲੱਗੇ, ਨਹੀਂ, ਅਸੀਂ ਜਿਹੜੀ ਗੱਲ ਪੁੱਛਣ ਆਏ ਹਨ ਸਾਨੂੰ ਉਹ ਦੱਸ ਕੇ ਤੈਨੂੰ ਆਉਂਦਾ ਕੀ ਹੈ? ਸਾਡੇ ਨਾਲੋਂ ਵੱਧ ਤੈਨੂੰ ਕੀ ਆਉਂਦਾ? ਤੇ ਸੁਕਰਾਤ ਨਿਮਰਤਾ ਦੇ ਨਾਲ ਕਹਿਣ ਲੱਗਾ, ਬਸ ਮੇਰੀ ਲੋਕ ਇਸੇ ਲਈ ਇੱਜ਼ਤ ਕਰਦੇ ਹਨ ਕਿ ਮੈਨੂੰ ਕੁਝ ਨਹੀਂ ਆਉਂਦਾ। ਉਚਾਰਨ ਕਰੋ ਸ੍ਰੀ ਹਜ਼ੂਰ ਦਾ ਬਚਨ ਵੀ ਹੈ ਕਿ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚੋਂ ਲੰਘ ਰਹੇ ਸਨ, ਇੱਕ ਪੰਸਾਰੀ ਦੀ ਦੁਕਾਨ ਤੇ ਆਪ ਖੜੋ ਗਏ। ਉਸਨੇ ਇੱਕ ਪਾਓ ਪੱਲੜੇ ਤੇ ਰੱਖਿਆ ਹੋਇਆ ਸੀ ਤੇ ਆਪਨੇ ਪਾਓ ਨੂੰ ਮੱਥਾ ਟੇਕਿਆ। ਮਰਦਾਨਾ ਕਹਿਣ ਲੱਗਾ, ਮਹਾਰਾਜ ਪਾਓ ਦੀ ਇਤਨੀ ਇੱਜ਼ਤ ਕਰ ਰਹੇ ਹੋ, ਇਤਨੀ ਕਦਰ ਕਰ ਰਹੇ ਹੋ? ਕਹਿਣ ਲੱਗੇ, ਮਰਦਾਨਿਆ ਇਹ ਧਨ ਹੈ, ਇਸਨੇ ਆਪਣੇ ਆਪ ਨੂੰ ਪਾਓ ਸਦਾਇਆ, ਨਹੀਂ ਤੇ ਹਰ ਮਨੁੱਖ ਆਪਣੇ ਆਪ ਨੂੰ ਸਵਾ ਸੇਰ ਸਦਾਉਂਦਾ। ਹਰ ਆਦਮੀ ਆਪਣੇ ਆਪ ਨੂੰ ਉੱਚੇ ਤੋਂ ਉੱਚਾ ਸਦਵਾਉਣ ਲਈ ਤਿਆਰ ਹੈ, ਪਰ ਇਹ ਧਨ ਹੈ ਜਿਹੜਾ ਆਪਣੇ ਆਪ ਨੂੰ ਪਾਓ ਸਦਵਾ ਰਿਹਾ। ਮਰਦਾਨਿਆ ਜਿਹੜੇ ਨਿਮਰਤਾ ਦੇ ਵਿੱਚ ਆਉਂਦੇ ਹਨ ਉਹ ਸਭ ਤੋਂ ਉੱਚੇ ਹੋ ਜਾਂਦੇ ਹਨ। ਆ ਵੇਖਿਆ ਹੀ ਨਾ, ਵੱਟਿਆਂ ਦੀ ਢੇਰੀ ਲੱਗੀ ਹੋਈ ਹੈ ਤੇ ਜਿਹੜੀ ਸਭ ਤੋਂ ਛੋਟੀ ਸਰਸਾਈ ਹੈ ਉਹ ਸਾਰਿਆਂ ਦੇ ਸਿਰ ਤੇ ਬੈਠੀ ਹੈ। ਇਸੇ ਤਰ੍ਹਾਂ ਜਿਹੜਾ ਨਿਮਰਤਾ ਵਾਲਾ ਮਨੁੱਖ ਹੁੰਦਾ ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ। ਬਾਬਾ ਸ੍ਰੀ ਚੰਦ ਜੀ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਪੁੱਤਰ ਸਨ, ਤੇ ਮਨ ਵਿੱਚ ਖਿਆਲ ਆਇਆ, ਬਈ ਵੇਖੀਏ ਗੁਰੂ ਨਾਨਕ ਦੀ ਚੌਥੀ ਗੱਦੀ ਤੇ ਗੁਰੂ ਰਾਮਦਾਸ ਮਹਾਰਾਜ ਸ਼ਸ਼ੋਭਤ ਹਨ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਸੰਸਾਰ ਤੇ ਨਿਮਰਤਾ ਲਿਆਏ ਸਨ, ਕੋਈ ਨਿਮਰਤਾ ਇਹਨਾਂ ਵਿੱਚ ਵੀ ਹੈ ਕਿ ਨਹੀਂ ਹੈ? ਤੇ ਜਦੋਂ ਆਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਥਾਹ ਪਿਆਰ ਕੀਤਾ, ਅਥਾਹ ਅਦਬ ਕੀਤਾ। ਤੇ ਬਾਬਾ ਸ੍ਰੀ ਚੰਦ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਦਾੜਾ ਬਹੁਤ ਲੰਬਾ ਸੀ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਇਹ ਦਾੜਾ ਕਾਹਦੇ ਵਾਸਤੇ ਏਡਾ ਲੰਬਾ ਵਧਾਇਆ? ਤਾਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਦਾੜੇ ਨਾਲ ਉਹਨਾਂ ਦੇ ਚਰਨ ਚਾੜਨ ਲੱਗ ਗਏ। ਮੇਰੇ ਹਜ਼ੂਰ, ਮੇਰੇ ਮਾਲਿਕ, ਇਹ ਤੁਹਾਡੇ ਚਰਨਾਂ ਨੂੰ ਸਾਫ ਕਰਨ ਲਈ ਵਧਾਇਆ। ਤਾਂ ਬਾਬਾ ਸ੍ਰੀ ਚੰਦ ਜੀ ਦੇ ਨੈਣ ਕਟੋਰੇ ਭਰ ਆਏ, ਕਹਿਣ ਲੱਗੇ, ਇਸੇ ਨਿਮਰਤਾ ਦੇ ਸਦਕੇ ਹੀ ਤੁਸੀਂ ਸਭ ਕੁਛ ਲੈ ਗਏ ਹੋ, ਇਹ ਨਿਮਰਤਾ ਸਾਡੇ ਵਿੱਚ ਹੁੰਦੀ ਤਾਂ ਅਸੀਂ ਕੁਛ ਲੈ ਸਕਦੇ ਸਾਂ, ਪਰ ਜੋ ਕੁਝ ਵੀ ਹੈ ਤੁਸੀਂ ਨਿਮਰਤਾ ਦੇ ਵਿੱਚ ਹੀ ਸਭ ਕੁਛ ਲੈ ਗਏ ਹੋ। ਤਾਂ ਇਸ ਲਈ ਨਿਮਰਤਾ ਹੀ ਗੁਰੂ ਨਾਨਕ ਦਾ ਖਜ਼ਾਨਾ ਹੈ, ਨਿਮਰਤਾ ਹੀ ਵੱਡੀ ਦਾਤ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਜਿੱਥੇ ਮਨੁੱਖ ਨੇ ਨਾਮ ਦਾ ਬੀਜ ਬੋਣਾ ਇਸ ਸਰੀਰ ਰੂਪੀ ਧਰਤੀ ਤੇ, ਸੰਤੋਖ ਦਾ ਸੁਹਾਗਾ ਫੇਰਨਾ ਤੇ ਫਿਰ ਨਿਮਰਤਾ ਦੀ ਵਾੜ ਵੀ ਕਰਨੀ ਹੈ ਉਸ ਖੇਤੀ ਨੂੰ, ਤਾਂ ਕਿ ਖੇਤੀ ਨੂੰ ਕੋਈ ਉਜਾੜ ਨਾ ਸਕੇ, ਕਿਉਂਕਿ ਹੰਕਾਰ ਆ ਗਿਆ ਤਾਂ ਖੇਤੀ ਉਜੜ ਗਈ। ਇਸ ਲਈ ਮੇਰੇ ਮਨ ਕਦੇ ਮਾਨ ਨਾ ਕਰੀ, ਨੀਵਿਆਂ ਨੂੰ ਫਲ ਲੱਗਦੇ।

माधवे तुम न तो रो तो हमनी तो है तुम सुन।

ਕੋਈ ਜਨ ਹਰ ਸਿਉਂ ਦੇਵੈ ਜੋਰ। ਚਰਨ ਗਹੋਂ ਬਕੋਂ ਸਭ ਰਸਨਾ ਦੀਜੈ ਪ੍ਰਾਨ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕੋਈ ਜਨ ਹਰ ਸਿਉਂ ਦੇਵੈ ਜੋਰ। ਕੋਈ ਵੀ ਹਰੀ ਦਾ ਜਨ ਮੈਨੂੰ ਜੋੜ ਦੇਵੇ, ਜੋੜਨ ਵਾਲੇ ਨੂੰ ਦੇਵਾਂ ਕੀ। ਚਰਨ ਗਹੋਂ ਬਕੋਂ ਸਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਪਰ ਜਿਨ੍ਹਾਂ ਨੂੰ ਕਦਰ ਹੈ, ਜਿਹੜੇ ਜੁੜਨਾ ਚਾਹੁੰਦੇ ਹਨ, ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ, ਬਾਣੀ ਨਾਲ ਲੱਗ ਜਾਵਾਂ, ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ, ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ। ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ। ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ, ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ, ਤੇ ਜਿਸ ਨੂੰ ਇਹ ਪਿਆਰ ਹੈ ਨਾ, ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ, ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ, ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ। ਤੇ ਜੇ ਪਿਆਰ ਨਾ ਹੋਵੇ ਨਾ, ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ, ਹੋਕਾ ਦਿੰਦੇ ਹਨ ਭਾਈ ਜੁੜ ਜਾਵੋ। ਕਿਸ ਨਾਲ? ਗੁਰੂ ਨਾਲ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਹੈ। ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ। ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਨ੍ਹਾਂ ਨੂੰ ਬੁਰਾ ਲੱਗਦਾ। ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ, ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ, ਜੇ ਮਿਲ ਗਿਆ ਸ਼ੱਕ ਲੈਣਾ, ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ। ਇਹ ਨਿਸ਼ਾਨੀ ਹੈ ਜਿਸ ਪੌਣੇ ਵਿਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ, ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ, ਜੇ ਮਿਲ ਗਿਆ ਤਾਂ ਵੀ, ਜੇ ਨਾ ਮਿਲ ਗਿਆ ਤਾਂ ਵੀ। ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ, ਕਰ ਭਲਾ ਕਰਵਾ ਭਲਾ, ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ, ਕਰ ਭਲਾ ਕਰਵਾ ਭਲਾ, ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ। ਭਲਾ ਕਰਨਾ, ਪਰਉਪਕਾਰ ਕਰਨਾ,
ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ ਵੀ ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ ਸਦਾ ਤਾਂ ਹਰ ਰੋਜ਼ ਕਰਨੀ ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ ਮਨ ਚ ਕੋਈ ਪਿਆਰ ਨਹੀਂ ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ ਕ੍ਰੋਧ ਚੜ ਜਾਂਦਾ ਗੁੱਸਾ ਆ ਜਾਂਦਾ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ ਹੈ ਜਿਹੜੇ ਚੰਗੇ ਹਨ ਨੇਕ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ ਹੈ ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ ਦੇਖਦੇ ਹਾਂ ਦੁਨੀਆਂ ਵਿਚ ਅਸੀਂ ਬਹੁਤੀ ਵਾਰ ਇਹੀ ਗੱਲ ਵੇਖਦੇ ਹਾਂ ਜੀ ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ ਬੜਾ ਪੈਸਾ ਹੈ ਵੀ ਨਾਮ ਵੀ ਜਪਦੇ ਹਾਂ ਗੁਰਦੁਆਰੇ ਵੀ ਜਾਂਦੇ ਹਾਂ ਤੇ ਫੇਰ ਸੁੱਖ ਨਹੀਂ ਮਿਲਦਾ ਇਉਂ ਸੋਚ ਲੈਂਦੇ ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ ਭਾਈ ਲਾਲੋ ਕਿੰਨਾ ਕੁ ਅਮੀਰ ਸੀ ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ ਪਰ ਦੁਨੀਆਂ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ ਬੁਰੇ ਕ੍ਰੋਧ ਨਾਲ ਭਰ ਜਾਂਦੀ ਹੈ ਦੇਖੀਦਾ ਕਈਆਂ ਨੂੰ ਕ੍ਰੋਧ ਹੀ ਨਹੀਂ ਹਟਦਾ ਹਰ ਵਕਤ ਕ੍ਰੋਧ ਵਿਚ ਹੀ ਰਹਿੰਦੇ ਹਨ ਇਹ ਹਾਲਤ ਇਸ ਮਾਤਾ ਦੀ ਹੈ ਇਤਨਾ ਕ੍ਰੋਧ ਆਇਆ ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ ਵੀ ਜੇ ਬੁਰਾ ਕਰਾਂਗੇ ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰਦੇ ਨੇ ਕਿ ਕਰ ਭਲਾ ਕਰਵਾ ਭਲਾ ਨਹੀਂ ਕੀਤਾ ਕਰਕੇ ਵੇਖ ਲਾ ਇਤਨਾ ਕ੍ਰੋਧ ਆ ਗਿਆ ਇਤਨਾ ਗੁੱਸਾ ਆ ਗਿਆ ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿਚ ਜ਼ਹਿਰ ਮਲਾ ਦਿੱਤੀ ਵੇਖਦੀਆਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ ਤੇ ਸਾਧੂ ਹਰ ਰੋਜ਼ ਆਉਂਦਾ ਸੀ ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ ਉਨ੍ਹਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ ਮਨ ਨੂੰ ਖੁਸ਼ੀ ਜਾਗਦੀ ਹੈ ਪਿਆਰ ਪੈਦਾ ਹੋ ਜਾਂਦਾ ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿਚ ਆ ਗਏ ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿਚ ਪਿਆਸ ਲੱਗੀ ਉਸ ਖੂਹੀ ਤੇ ਆ ਗਏ ਜਿਸ ਖੂਹੀ ਦੇ ਉਪਰ ਕੁਟੀਆ ਹੈ ਮਹਾਂਪੁਰਖਾਂ ਦੀ ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ ਕਿ ਮਾਤਾ ਤਾਂ ਇਸ ਕੰਮ ਵਿਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ
ਵੀ ਪ੍ਰਸ਼ਾਦਾ ਕੌਣ ਪਹੁੰਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇਕ ਇਕ ਪਰੌਠਾ ਉਨ੍ਹਾਂ ਲੜਕਿਆਂ ਨੂੰ ਦੇ ਦਿੱਤਾ ਸੀ। ਉਹ ਜ਼ਹਿਰ ਵਾਲੇ ਤੇ ਮਾਂ ਉਨ੍ਹਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਨ੍ਹਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਨ੍ਹਾਂ ਨੇ ਮੰਗ ਲਏ ਹੈ ਸੀ ਕੱਲ ਸਹੀ। ਹਰ ਰੋਜ਼ ਦਾ ਇਹ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ ਤੇ ਜੇ ਕੋਈ ਆ ਗਿਆ ਉਹਨੂੰ ਛਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਛਕੇ ਸੀ ਉਹ ਜ਼ਹਿਰ ਵਾਲੇ ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਨ੍ਹਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ ਗੁਨਾਹ ਕਿਹਦਾ ਹੈ ਵੀ ਤੂੰ ਹੀ ਕ੍ਰੋਧ ਵਿਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੌਠੇ ਦੇ ਦਿੱਤੇ ਸੀ ਵੀ ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਵੀ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਪੁਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ ਹੋਰ ਬੁਰਾ ਕੋਈ ਨਹੀਂ ਹੁੰਦਾ ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ ਬਹੁਤ ਬਰਲਾਪ ਕਰ ਰਹੀ ਹੈ ਵੀ ਇਹ ਕਸੂਰ ਕਿਹਦਾ ਹੈ ਗਲਤੀ ਤੇਰੀ ਹੈ ਤੂੰ ਬੁਰਾ ਕਰਿਆ ਇਹ ਤੇਰਾ ਆਪਣਾ ਹੀ ਬੁਰਾ ਹੋ ਗਿਆ। ਹੁਣ ਮਹਾਂਪੁਰਖਾਂ ਦੇ ਚਰਨ ਪਕੜੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹ ਮੇਰੇ ਬੱਚੇ ਲੜਕੇ ਇਹ ਹੋਰ ਕਿਸੇ ਨੇ ਮਾਰੇ ਨਹੀਂ ਇਹ ਮਹੀਂ ਮਾਰੇ ਹਨ ਮੇਰਾ ਇੱਕ ਕਸੂਰ ਹੈ ਕਿਰਪਾ ਕਰੋ ਮੈਨੂੰ ਰੱਬ ਨਾਲ ਹੁਣ ਜੋੜ ਦੇਵੋ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਤੁਹਾਡੇ ਨਾਲ ਬੁਰਾ ਕਰਨਾ। ਮਹਾਂਪੁਰਖਾਂ ਦਾ ਬੁਰਾ ਸੋਚਣਾ ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ ਪਰ ਜਿਨ੍ਹਾਂ ਦੇ ਭਾਗ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ ਸੰਗਤ ਵਿਚ ਆਉਂਦੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਿਆਰ ਫਿਰ ਉਨ੍ਹਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ ਇਹ ਕਸੂਰ ਤੇਰਾ ਹੈ ਹੁਣ ਤਾਂ ਕੁਝ ਨਹੀਂ ਬਣਦਾ ਜਿਹੜਾ ਸਮਾਂ ਬੀਤ ਗਿਆ ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ ਮਾਤਾ ਭਜਨ ਕਰਿਆ ਕਰ ਨਾਮ ਜਪਿਆ ਕਰ ਜਿੰਨਾ ਹੋ ਸਕੇ ਭਲਾ ਕਰਿਆ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਵੀ ਬੁਰਿਆਂ ਦਾ ਵੀ ਭਲਾ ਕਰਨਾ ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ ਫੇਰ ਵੀ ਪਰਵਕਾਰ ਕਰਿਆ ਜਾਣੀ ਜਾਣ ਅੰਤਰਜਾਮੀ ਮਹਾਂਪੁਰਖ ਇਉਂ ਨਹੀਂ ਸੋਚਿਆ ਕਿ ਇਸਨੇ ਸਾਨੂੰ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ ਕਿਉਂਕਿ ਬੁਰੇ ਬੰਦੇ ਨੇ ਬੁਰਾ ਕਰਨਾ ਹੈ ਤੇ ਭਲੇ ਨੇ ਭਲੇ ਕਰਨਾ ਹੈ ਤੇ ਮਹਾਂਪੁਰਖਾਂ ਨੇ ਪਰਪਕਾਰੀ ਸੀ ਮਹਾਂਪੁਰਖ ਉਸ ਮਾਤਾ ਨੂੰ ਵੀ ਰੱਬ ਨਾਲ ਜੋੜ ਦਿੱਤਾ ਤੇ ਕੋਈ ਵੀ ਜੋੜ ਦੇਵੇ ਤਾਂ ਸਾਹਿਬ ਨੇ ਕਿਹਾ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਆਓ ਜੁੜੀਏ ਕਲਯੁਗ ਦਾ ਸਮਾਂ ਹੈ
ਬਿਨਾਂ ਬਾਣੀ ਤੋਂ ਗੁਰੂ ਨਾਲੋਂ ਜੁੜਨ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਕੋਈ ਮਨ ਨੂੰ ਸ਼ਾਂਤੀ ਨਹੀਂ, ਜੇ ਸੁੱਖ ਹੈ ਤਾਂ ਜੁੜਨ ਵਿਚ ਸੁੱਖ ਹੈ। ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਿਸਕੋ ਲੱਗਾ ਜਿਸ ਕੇ ਬੜ ਭਾਗਾ। ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ। ਕੀ ਬਣ ਗਿਆ? ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਿਸੇ ਨੇ ਪੁੱਛਿਆ ਵੀ ਤੇਰੀ ਆਵਾਜ਼ ਬੜੀ ਸੁੰਦਰ ਹੈ, ਦਿਲ ਨੂੰ ਮੋਹਦੀ ਜਾਂਦੀ ਹੈ, ਇੰਨੀ ਪਿਆਰੀ ਆਵਾਜ਼ ਪਰ ਤੇਰਾ ਰੰਗ ਕਿਵੇਂ ਕਾਲਾ ਹੋ ਗਿਆ? ਕੋਇਲ ਨੂੰ ਸਵਾਲ ਕਰਿਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਅੱਗੋ ਹੌਂਕਾ ਭਰ ਕੇ ਕੋਲ ਕਹਿਣ ਲੱਗੀ, ਆਪਣੇ ਪ੍ਰੀਤਮ ਕਹਿ ਹੋ ਬਿਰਹ ਜਲ, ਮੈਨੂੰ ਵਿਛੋੜਾ ਪੈ ਗਿਆ ਮੇਰੇ ਮਾਲਕ ਤੋਂ। ਉਸ ਵਿਛੋੜੇ ਕਰਕੇ ਮੇਰਾ ਰੰਗ ਕਾਲਾ ਹੋ ਗਿਆ, ਆਪਣੇ ਮਾਲਕ ਤੋਂ ਮੈਂ ਦੂਰ ਹੋ ਗਈ ਹਾਂ, ਮੇਰਾ ਅਸਲੀ ਰੂਪ ਵੀ ਨਹੀਂ ਰਿਹਾ ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਉ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਆਓ ਯਤਨ ਕਰੀਏ, ਸੰਗਤ ਵਿਚ ਆਇਆ ਕਰੋ। ਕੋਈ ਵੀ ਗੁਰਸਿੱਖ, ਗੁਰਮੁਖ, ਮਾਈ, ਭਾਈ, ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਨ੍ਹਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ। ਬਾਬਾ ਜੀ ਕਹਿੰਦੇ ਸਨ, ਭਾਈ ਗੁਣਾਂ ਦੇ ਗਾਹਕ ਬਣੋ, ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਵੀ ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ, ਵੀ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਹੇ ਵਾਹਿਗੁਰੂ, ਮੇਰੇ ਚ ਸਾਰੇ ਹੀ ਔਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਔਗੁਣ ਮੈਂ ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾਂ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰਕੇ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਿਕਾ ਨਹੀਂ। ਸੁਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿਚ ਹੈ, ਬਾਣੀ ਵਿਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਤੇ, ਵੀ ਜਿਹੜੇ ਤੇਰੇ ਨਾਲ ਜੁੜੇ ਹਨ ਉਨ੍ਹਾਂ ਦੀ ਸਾਨੂੰ ਸੰਗਤ ਬਖਸ਼ੋ, ਉਨ੍ਹਾਂ ਦੇ ਦਰਸ਼ਨ ਬਖਸ਼ੋ,
ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਇਉਂ ਮੰਗ ਕਰਾਂਗੇ ਜਿਵੇਂ ਹੋਰ ਸਾਰੀਆਂ ਦਾਤਾਂ ਮੰਗਦੇ ਆਂ, ਇਵੇਂ ਇਹ ਵੀ ਦਾਤ ਹੈ ਗੁਰੂ ਤੋਂ ਮੰਗਿਆ ਮਿਲਦੀ ਹੈ। ਮੰਗ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ, ਐਸੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਮੇਲ ਮਿਲਾਪ ਬਖਸ਼ੋ ਵੀ ਜਿਨ੍ਹਾਂ ਦੇ ਮਿਲਿਆਂ ਤੇਰੇ ਨਾਲ ਜੁੜ ਜਾਈਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਬੁੱਠਿਆਂ। ਇਉਂ ਜੁੜਾਂਗੇ ਹੁਕਮ ਮੰਨਾਂਗੇ ਗੁਰੂ ਦਾ ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ ਤੇ ਨਾਨਕ ਹਰ ਪ੍ਰਭ ਆਪੇ ਮੇਲੇ।

ਜੋ ਕੋਈ ਉਹਦੇ ਕੋਲ ਆ ਗਿਆ ਉਹਦੀ ਜੁੱਤੀ ਨਹੀਂ ਗੰਢੀ, ਉਹਦੀ ਟੁੱਟੀ ਵੀ ਗੰਢ ਦਿੱਤੀ। ਪਰਮੇਸ਼ਰ ਦਾ ਭਗਤ ਸੀ ਸਤਸੰਗਤ, ਦੁਨੀਆਂ ਕਹਿੰਦੀ ਸੀ

ਪਹਿਲਾਂ ਮਾਂ ਗੁਰੂ ਹੁੰਦੀ ਹੈ। ਜਿਨ੍ਹਾਂ ਦੀ ਮਾਂ ਸਿੱਖ ਹੋਵੇਗੀ ਨਾ ਉਹਨਾਂ ਦੇ ਪੁੱਤਰ ਵੀ ਸਿੱਖ ਹੋ ਜਾਣਗੇ, ਤੇ ਜਿਹੜੀਆਂ ਮਾਵਾਂ ਹੀ ਸਿੱਖ ਨਹੀਂ, ਭਾਵੇਂ ਕਿੰਨਾ ਗਿਆਨ ਦਿਓ ਬੱਚਿਆਂ ਨੂੰ ਗਿਆਨ ਨਹੀਂ ਆਵੇਗਾ। ਸਭ ਤੋਂ ਵੱਡੀ ਗੱਲ, ਮਾਵਾਂ ਨੇ ਸਿੱਖੀ ਦੇ ਅੰਦਰ ਬੜਾ ਹਿੱਸਾ ਪਾਇਆ। ਆਪਣੇ ਬੱਚਿਆਂ ਦੇ ਨੰਨੇ ਨੰਨੇ ਬੱਚਿਆਂ ਦੇ ਟੋਟੇ ਕਰਵਾ ਕੇ ਸਤ ਸੰਗਤ ਗਲਾਂ ਵਿੱਚ ਹਾਰ ਪਵਾ ਲੈਣੇ, ਉਹ ਮਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਲਾਇਆ। ਸਾਰੀ ਦਿਹਾੜੀ ਬੱਚਿਆਂ ਦੇ ਟੋਟੇ ਕੀਤੇ ਗਏ ਨੇ। ਸਤ ਸੰਗਤ ਜੀ ਉਹ ਸਵਾ ਮਨਪੀਸ ਨੇ ਸ਼ਾਮ ਨੂੰ ਦੇ ਦਿੱਤਾ ਹੈ। ਇੱਥੇ ਆ ਗਿਆ ਬਾਹਰ ਚੌਂਕੀਦਾਰ ਖਲੋਤਾ ਹੈ, ਬੀਬੀ ਅੰਦਰ ਪੋ ਸਵਾ ਮਨ ਪੀਠਣ ਪੀਠ ਕੇ ਨਾ ਕਹਿੰਦੀ ਇਹ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ। ਪਾਠ ਸ਼ੁਰੂ ਹੈ, ਪਾਠ ਦੀ ਸਮਾਪਤੀ ਹੋਈ ਹੈ, ਅਰਦਾਸ ਹੋ ਰਹੀ ਹੈ। ਸਾਹਿਬ ਜੀ ਤੁਹਾਡੇ ਹੁਕਮ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋ ਗਿਆ, ਸਫਾਈ ਦੀਆਂ ਚੀਖਾਂ ਨਿਕਲ ਗਈਆਂ। ਨੀ ਧੀਏ ਨੀ ਭੈਣੇ ਨੀ ਬੱਚੀਏ, ਸਾਰੀ ਦਿਹਾੜੀ ਤੇਰੇ ਨਾਲ ਇੰਨੇ ਪਾਪ ਹੋਏ ਨੇ, ਇਹ ਕੀ ਪਈ ਆਖਣੀ? ਆਖਿਆ ਬਾਬਾ ਅਰਦਾਸ ਕਰਨੀ ਆ। ਠਹਿਰ ਜਾ ਪੁੱਤਰ, ਦੱਸ ਤੇ ਸਹੀ ਤੁਸੀਂ ਕਿੰਨਾ ਦੇ ਸਿੱਖੋ? ਆਖਿਆ ਬਾਬਾ ਮੈਂ ਦੱਸਾਂਗੀ, ਦੀਵਾਨ ਦੀ ਅਰਦਾਸ ਦੀ ਸਮਾਪਤੀ ਹੋਈ ਏ। ਤੇ ਆਖਿਆ ਬਾਬਾ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ, ਅਸੀਂ ਭਲਾ ਮੰਗਣ ਵਾਲੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ, ਹੁਕਮ ਵਿਚ ਰਹਿਣਾ ਸਾਡੇ ਵਿਰਸੇ ਵਿਚ ਆਇਆ ਹੈ, ਅਸੀਂ ਭਾਣਾ ਮੰਨਣ ਵਾਲੇ ਆ। ਤੇ ਜਿਨ੍ਹਾਂ ਦੀਆਂ ਮਾਵਾਂ ਹੀ ਸਿੱਖ ਨਹੀਂ ਉਹਨਾਂ ਦੇ ਬੱਚੇ ਸਿੱਖ ਨਹੀਂ ਹੋ ਸਕਦੇ। ਸਾਧ ਸੰਗਤ ਜਰਾ ਧਿਆਨ ਦੇਣਾ, ਫਰੀਦ ਦੀ ਮਾਂ ਸਿੱਖ ਸੀ, ਫਰੀਦ ਨੂੰ ਉਹਨੇ ਸਿੱਖ ਬਣਾ ਦਿੱਤਾ, ਏਡਾ ਬਦਗੀ ਵਾਲਾ ਬਣਾ ਦਿੱਤਾ ਕਿ ਉਹਨਾਂ ਨੂੰ ਨਮਸਕਾਰ ਹੁੰਦੇ ਨੇ। ਆਪਣੀ ਬਾਣੀ ਵਿਚ ਬਾਬਾ ਜੀ ਕਹਿੰਦੇ ਨੇ

ਵਿਆਹ ਵਿਚ ਇਸ ਨੂੰ ਸਿਰਫ ਸਾਰੰਗ ਕਰਕੇ ਬੋਲਦੇ ਨੇ ਪਰ ਬਹੁਤ ਪੁਰਾਤਨ ਰਾਗ ਰਹੇ ਇਹਦਾ ਵਾਦੀ ਰਿਸ਼ਭ ਤੇ ਸੰਵਾਦੀ ਪੰਚਮ ਨੇ ਇਹ ਓਡਵ ਜਾਤੀ ਦਾ ਰਾਗ ਹੈ ਭਾਵ ਇਸ ਦੇ ਅੰਦਰ ਪੰਜ ਸੁਰਾਂ ਲੱਗਦੀਆਂ ਨੇ।

ਤਨਾ ਦੇਖਦਾ ਹੈ। ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ, ਉਹਨਾਂ ਨੂੰ ਨਵਾਉਂਦਾ ਹੈ, ਉਹਨਾਂ ਦੀ ਆਰਤੀ ਕਰਦਾ ਹੈ। ਤਨਾ ਬੜਾ ਹੈਰਾਨ ਹੁੰਦਾ ਹੈ।

ਕਿ ਇਹ ਪੰਡਿਤ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦਾ ਹੈ। ਪੁੱਛੇ ਬਾਹਮਣ ਆਖ ਸੁਣਾਵੇ ਤੇ ਇੱਕ ਦਿਨ ਤੰਨੇ ਨੇ ਪੁੱਛਿਆ, ਹੈ ਪੰਡਿਤ ਜੀ, ਤੁਸੀਂ ਇਹਨਾਂ ਪੱਥਰ ਦੀਆਂ ਮੂਰਤੀਆਂ ਨੂੰ ਨਵਾਉਂਦੇ ਹੋ, ਇਹਨਾਂ ਦੀ ਆਰਤੀ ਕਰਦੇ ਹੋ, ਇਹਦਾ ਫਾਇਦਾ ਕੀ ਹੈ? ਤੰਨਾ ਪੁੱਛਦਾ ਹੈ।

ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ ਮੰਦਿਰ ਵਿੱਚੋਂ ਮੂਰਤੀ ਚੁੱਕ ਕੇ ਦੇ ਦੇ। ਧੰਨੇ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਜਾਰੀ ਨਾ ਮੰਨਿਆ ਤੇ ਧੰਨਾ ਸੀ ਜੱਟ। ਧੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਧੰਨਾ ਕਹਿਣ ਲੱਗਾ, ਦੇਖੋ ਪੰਡਤਾ, ਹੁਣ ਤੱਕ ਤੇ ਮੈਂ ਹੱਥ ਜੋੜੇ ਨੇ, ਤੂੰ ਮੰਨਿਆ ਨੀ, ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ ਜੇ ਮੈਨੂੰ

ਦਹੀਂ ਰਿੜਕ ਕੇ ਲੱਸੀ ਬਣਾਈ। ਇੱਕ ਥਾਲੀ ਵਿੱਚ ਰੋਟੀ ਰੱਖੀ, ਨਾਲੇ ਲੱਸੀ ਲਈ ਤੇ ਠਾਕੁਰ ਦੇ ਸਾਹਮਣੇ

ਧਰਨੇ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਧਰਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਧਰਨਾ ਵੀ ਕਹਿੰਦਾ, ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਧਰਨਾ, ਮਿੰਨਤਾਂ ਕਰਦਾ ਮੱਥੇ।

ਧਰਨਾ ਵੀ ਹੁਣ ਜਿੱਦ ਤੇ ਆ ਗਿਆ। ਕਹਿਣ ਲੱਗਾ ਠਾਕੁਰ, ਤਿੰਨ ਦਿਨ ਹੋ ਗਏ ਨੇ ਅਰਦਾਸਾਂ ਕਰਦੇ ਆ, ਹੱਥ ਜੋੜਦੇ ਆ, ਤੂੰ ਨਹੀਂ ਆਇਆ। ਜੇ ਤੇਰੀ ਜਿੱਦ ਹੈ, ਪੜਿਆ ਲਿਖਿਆ ਦੇ ਹੱਥੋਂ, ਪੰਡਤਾਂ ਦੇ ਹੱਥੋਂ ਖਾਣਾ, ਤੇ ਮੇਰੀ ਵੀ ਫਿਰ ਜਿੱਦ ਹੈ।

ਦਿਖਾ ਲੈ। ਅੱਗੋਂ ਧਰਨਾ ਹੱਥ ਜੋੜ ਕੇ ਕਹਿੰਦਾ, ਨਹੀਂ ਠਾਕੁਰ, ਇਹ ਰੋਟੀ ਤੇਰੇ ਵਾਸਤੇ ਹੈ, ਪਹਿਲਾਂ ਤੂੰ ਖਾ। ਅੱਗੋਂ ਠਾਕੁਰ ਪਿਆਰ ਨਾਲ ਮੁਸਕਰਾਉਂਦੇ ਹੋਏ ਕਹਿਣ ਲੱਗੇ, ਨਹੀਂ ਧੰਨਿਆ, ਪਹਿਲਾਂ ਤੂੰ ਖਾ। ਸਤਸੰਗ ਤੇ ਉਹਨਾਂ

ਅੱਖਾਂ ਵਿੱਚ ਪਿਆਰ ਧੰਨੇ ਵਾਸਤੇ, ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ, ਤੂੰ ਪਾਣੀ ਤੱਕ ਨਹੀਂ ਪੀਤਾ, ਧੰਨਿਆ ਪਹਿਲਾਂ ਤੂੰ ਖਾ। ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ। ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ, ਤੈਨੂੰ ਕਾਹਦੀ ਪਰਵਾਹ, ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ, ਰੋਟੀ ਖਾ ਲੈ। ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ, ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ

ਸਰਨਾ ਹੋਰ ਪਿਆਰ ਨਾਲ ਭਰ ਆਇਆ। ਕਹਿਣ ਲੱਗਾ, ਠਾਕੁਰ ਭਾਵੇਂ ਮੈਂ ਤਿੰਨਾਂ ਦਿਨਾਂ ਦਾ ਭੁੱਖਾ, ਤੂੰ ਵੀ ਤਿੰਨਾਂ ਦਿਨਾਂ ਦਾ ਭੁੱਖਾ ਹੈ, ਪਰ ਠਾਕੁਰ ਖਾਵੇਂਗਾ ਪਹਿਲਾਂ।

ਹੁਣ ਬਚਿਆ ਹੋਇਆ ਪ੍ਰਸ਼ਾਦਾ ਬਚੀ ਹੋਈ ਰੋਟੀ ਧੰਨੇ ਨੇ ਖਾਧੀ ਉਹ ਅਨਪੜ ਗਰੀਬ ਧੰਨਾ ਜਿਹੜਾ ਪੜ੍ਹਿਆ ਲਿਖਿਆ ਨਹੀਂ ਰੱਬ ਮਿਲਿਆ ਪਰਮੇਸ਼ਰ ਮਿਲਿਆ

ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਗੁਰੂ ਕੀ ਸਾਧ ਸੰਗਤ ਆਪ ਸਭ ਮਾਈ ਭਾਈ ਨੂੰ ਅੱਜ ਦੇ ਦਿਹਾੜੇ ਬਾਰੇ ਪਤਾ ਹੈ ਵੀ ਸ਼ਹੀਦੀ ਗੁਰਪੁਰਬ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਹੈ, ਸ਼ਹੀਦੀ ਪਾਈ ਹੈ, ਜਾਂ ਇਉਂ ਕਹੋ ਕਿ ਇਹ ਜੋ ਕੁਝ ਵੀ ਭਾਣਾ ਉਸ ਨਿਰੰਕਾਰ ਦਾ ਇਹ ਵਰਤਿਆ ਹੈ ਕਿਸ ਵਾਸਤੇ, ਵੀ ਸੰਸਾਰ ਵਿਚ ਗੁਰੂ ਮਹਾਂਪੁਰਖ ਦੁਨੀਆਂ ਨੂੰ ਅੱਗੇ ਵਾਸਤੇ ਪੂਰਨੇ ਪਾ ਕੇ ਦੱਸਦੇ ਹਨ, ਸਾਨੂੰ ਸਮਤ ਦੇਣ ਵਾਸਤੇ ਐਸੇ ਕਾਰਨਾਮੇ ਕਰਦੇ ਹਨ ਕਿ ਦੁਨੀਆਂ ਨੂੰ ਰਸਤਾ ਮਿਲੇ, ਕੋਈ ਸੰਸਾਰ ਨੂੰ ਐਸੀ ਮਤ ਆਵੇ ਜਿਸ ਨਾਲ ਦੁਨੀਆਂ ਦਾ ਭਲਾ ਹੋ ਸਕੇ। ਉਹ ਕਿਹੜੀ ਮਤ, ਵੀ ਸਭ ਤੋਂ ਵੱਡੀ ਦਾਤ ਕਿਹੜੀ ਹੈ? ਭਾਣੇ ਦੀ। ਭਾਣੇ ਤੋਂ ਵੱਡੀ ਦਾਤ ਹੋਰ ਕੋਈ ਨਹੀਂ, ਵੀ ਭਾਣਾ ਮੰਨਣਾ। ਭਾਣੇ ਦਾ ਭਾਵ ਹੈ ਕਿ ਜੋ ਵਾਹਿਗੁਰੂ ਨੂੰ ਪਾਉਂਦਾ, ਜੋ ਦਰਬਾਰ ਵਿਚ ਰਹਿਣਾ, ਜਿਵੇਂ ਮਾਲਕ ਕਰਾਵੇ ਉਵੇਂ ਕਰਨਾ। ਇਹ ਨਹੀਂ ਜੇ ਮਾਲਕ ਹਸਾਉਂਦਾ ਹੈ ਤੇ ਅਸੀਂ ਰੋਣ ਲੱਗ ਜਾਈਏ, ਤੇ ਜੇ ਮਾਲਕ ਰੋਂਦਾ ਹੈ ਤੇ ਅਸੀਂ ਹੱਸਣ ਲੱਗ ਜਾਈਏ। ਨਹੀਂ, ਜਿਵੇਂ ਉਸ ਮਾਲਕ ਦੀ ਰਜ਼ਾ ਹੈ, ਪਾਉਂਦਾ ਹੈ, ਭਾਣਾ ਹੈ ਵਾਹਿਗੁਰੂ ਦਾ, ਤੇ ਉਵੇਂ ਹੀ ਸਿੱਖ ਸੇਵਕਾਂ ਨੂੰ ਚੱਲਣਾ ਚਾਹੀਦਾ। ਤੇ ਸਾਡੇ ਵਾਸਤੇ ਇਹ ਪੂਰਨੇ ਪਾਏ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ, ਵੀ ਉਸ ਵਾਹਿਗੁਰੂ ਨਿਰੰਕਾਰ ਦਾ ਭਾਣਾ ਮੰਨਿਆ ਕਿ ਉਨ੍ਹਾਂ ਵਿਚ ਕੋਈ ਸ਼ਕਤੀ ਨਹੀਂ ਸੀ। ਹਰਨ ਭਰਨ ਜਾਂਕਾ ਨੇਤਰ ਫੋਰ, ਐਸੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਬਾਰੇ ਭੱਟਾਂ ਨੇ ਇਉਂ ਲਿਖਿਆ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਪੰਜਵੇਂ ਗੁਰੂ ਨਾਨਕ ਸਾਹਿਬ ਨਿਰੰਕਾਰ ਦੀ ਜੋਤ ਸੰਸਾਰ ਵਿਚ ਆ ਕੇ ਪੂਰਨੇ ਪਾਏ ਹਨ। ਮੀਆਂ ਮੀਰ ਨੇ ਕਿਹਾ ਗਰੀਬ ਨਵਾਜ, ਆਪ ਦੀ ਬਾਣੀ ਵਿਚ ਇਉਂ ਲਿਖਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰਾ, ਹਰ ਮੇਲ ਲੇਹੋ ਵਡਿਆਈ। ਵੀ ਕੋਈ ਐਸਾ ਸਿੱਖ ਹੈ ਵੀ ਜਿਹੜੀਆਂ ਇਹ ਪੰਗਤੀਆਂ ਆਪ ਨੇ ਲਿਖੀਆਂ ਹਨ, ਦਰਗਾਹੀ ਬਾਣੀ ਉਚਾਰੀ ਹੈ, ਕਿਸੇ ਸਿੱਖ ਤੇ ਘਟਦੀ ਹੈ? ਕਿਉਂਕਿ ਬਾਣੀ ਘਟਾ ਕੇ ਹੀ ਲਿਖੀ ਹੈ, ਉਪਦੇਸ਼ ਦੁਨੀਆਂ ਕਰਦੀ ਹੈ, ਹਰ ਕੋਈ ਦੂਸਰੇ ਨੂੰ ਉਪਦੇਸ਼ ਕਰਦਾ ਹੈ, ਪਰ ਉਪਦੇਸ਼ ਦੱਸਿਆ ਹੈ ਕਿ ਤਿੰਨ ਤਰ੍ਹਾਂ ਦਾ ਉਪਦੇਸ਼ ਹੁੰਦਾ ਹੈ। ਇੱਕ ਹੁੰਦਾ ਉੱਤਮ ਉਪਦੇਸ਼, ਦੂਜਾ ਮੱਧਮ ਤੇ ਤੀਸਰਾ ਕਨਿਸ਼ਟ ਉਪਦੇਸ਼ ਹੁੰਦਾ ਹੈ। ਉੱਤਮ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਮਾਈ ਕਰਨੀ, ਬਲਕਿ ਜ਼ਿਆਦੇ ਕਰਨੀ ਤੇ ਕਹਿਣਾ ਘੱਟ। ਇੱਕ ਆਪ ਮੱਧ ਉਪਦੇਸ਼ ਉਹ ਹੁੰਦਾ ਹੈ ਵੀ ਜਿੰਨਾ ਕੁ ਆਪ ਕਰਿਆ ਉਨਾ ਕੁ ਦੂਸਰੇ ਨੂੰ ਕਹਿ ਦਿੱਤਾ, ਤੇ ਕਨਿਸ਼ਟ ਉਪਦੇਸ਼ ਉਹ ਹੁੰਦਾ ਹੈ ਕਿ ਆਪ ਕਰਨਾ ਨਹੀਂ ਤੇ ਲੋਕਾਂ ਨੂੰ ਕਹੀ ਜਾਣਾ। ਉਨ੍ਹਾਂ ਨੂੰ ਤਾਂ ਸਾਹਿਬ ਨੇ ਕਿਹਾ ਕਿ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿੰਨੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ, ਇਹ ਉੱਤਮ ਉਪਦੇਸ਼ ਹੈ ਵੀ ਆਪ ਕਮਾਈਆਂ ਕੀਤੀਆਂ ਹਨ,
ਅੱਖਰ ਅੱਖਰ ਤੇ ਅਮਲ ਕੀਤਾ ਹੈ, ਕਮਾਈ ਕੀਤੀ ਹੈ, ਤੇ ਫਿਰ ਦੁਨੀਆਂ ਨੂੰ ਉਪਦੇਸ਼ ਕੀਤਾ ਵੀ ਤੁਸੀਂ ਵੀ ਕਰੋ, ਤੁਸੀਂ ਵੀ ਐਸੀ ਕਮਾਈ ਕਰੋ। ਇਸ ਵਾਸਤੇ ਮੀਆਂ ਮੀਰ ਇਹ ਨਿਰੰਕਾਰ ਦੀ ਬਾਣੀ ਹੈ, ਉੱਤਮ ਉਪਦੇਸ਼ ਹੈ। ਤੂੰ ਚਾਹੁੰਦਾ ਕਿ ਵੀ ਕਦੇ ਮੈਂ ਦੇਖਾਂ ਜਾਂ ਕੋਈ ਸਿੱਖ ਤੇ ਜਿਸ ਦੇ ਉੱਪਰ ਇਹ ਪੰਕਤੀਆਂ ਘਟਦੀਆਂ ਹਨ ਵੀ ਅੱਖਾਂ ਨਾਲ ਦਰਸ਼ਨ ਕਰਾਂ, ਕੋਈ ਸਮਾਂ ਆਵੇਗਾ ਤੂੰ ਆਪਣੇ ਅੱਖਾਂ ਨਾਲ ਵੇਖ ਲਈ ਵੀ ਜਿਵੇਂ ਇਹ ਬਾਣੀ ਉਚਾਰੀ ਹੈ, ਤਨ ਮਨ ਕਾਟ ਕਾਟ ਸਭ ਅਰਪੀ ਵਿਚ ਅਗਨੀ ਆਪ ਜਲਾਈ। ਇਹ ਸਰੀਰ ਨੂੰ ਤੂੰ ਅੱਖਾਂ ਨਾਲ ਵੇਖ ਲਈ ਕਿਵੇਂ ਅੱਗ ਵਿਚ ਜਲ ਰਿਹਾ ਹੋਵੇਗਾ। ਜਦੋਂ ਵੇਖਿਆ ਤੇ ਮੀਆਂ ਮੀਰ ਰੋ ਪਿਆ, ਗਰੀਬ ਨਵਾਜ ਐਸਾ ਸਮਾਂ ਜੋ ਸੀਨ ਹੈ ਅੱਖਾਂ ਨਾਲ ਮੈਂ ਵੇਖ ਨਹੀਂ ਸਕਦਾ, ਪਰ ਹੁਕਮ ਮੰਨਣਾ, ਭਾਣਾ ਮੰਨਣਾ ਸਭ ਤੋਂ ਵੱਡੀ ਦਾਤ ਇਹੀ ਹੈ। ਦੁਨੀਆਂ ਵਿਚ ਸਾਰੇ ਪਈ ਸਤਿਕਾਰਯੋਗ ਹਨ, ਜਿਤਨੇ ਵੀ ਪੀਰ ਪੈਗੰਬਰ ਅਵਤਾਰ ਮਹਾਂਪੁਰਖ ਆਏ ਹਨ ਦੁਨੀਆਂ ਵਿਚ, ਸਭ ਨੇ ਸੰਸਾਰ ਦਾ ਭਲਾ ਕੀਤਾ। ਕਿਸੇ ਨੇ ਕਿਵੇਂ ਕੀਤਾ ਹੈ, ਕਿਸੇ ਨੇ ਕਿਵੇਂ ਭਾਵ ਕੇ ਦੁਨੀਆਂ ਨੂੰ ਤਾਰਿਆ ਹੈ, ਅੱਗੇ ਵਾਸਤੇ ਵੀ ਦੁਨੀਆਂ ਨੂੰ ਤਾਰਦੇ ਰਹਿਣਗੇ। ਪਰ ਐਸਾ ਜੋ ਦਰਜਾ ਹੈ, ਮਰਾਤਬਾ ਹੈ, ਐਸੀ ਭਾਣੇ ਦੀ ਦਾਤ ਅੱਜ ਤੱਕ ਕਿਸੇ ਹੋਰ ਗੁਰੂ ਅਵਤਾਰ ਮਹਾਂਪੁਰਖ ਨੂੰ ਨਹੀਂ ਮਿਲੀ। ਜੋ ਭਾਣੇ ਦੀ ਪੜ੍ਹਾਈ ਆਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੀ ਹੈ, ਸਾਨੂੰ ਸਮਝਾਉਣ ਵਾਸਤੇ, ਸਮਤ ਦੇਣ ਵਾਸਤੇ ਕਿਸੇ ਹੋਰ ਗੁਰੂ ਮਹਾਂਪੁਰਖ ਨੇ ਨਹੀਂ ਕੀਤੀ। ਤੇ ਤਾਂਹੀਓ ਤਾਂ ਬਾਬਾ ਜੀ ਕਹਿ ਸਨ, ਭਾਈ ਕਲਯੁਗ ਦੇ ਵਿਚ ਮਤ ਕੋਈ ਦਮ ਮਾਰੇ ਵੀ ਗੁਰੂ ਬਣੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਗੁਰੂ ਨਹੀਂ ਬਣ ਸਕਦਾ। ਦਸ ਗੁਰੂ ਹੋਏ ਹਨ ਤੇ ਦਸਾਂ ਗੁਰਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹਨ, ਹੋਰ ਕਿਸੇ ਨੂੰ ਨਾ ਕੋਈ ਹੱਕ ਹੈ ਗੁਰੂ ਬਣਨ ਦਾ ਤੇ ਨਾ ਕੋਈ ਬਣ ਸਕਦਾ ਹੈ। ਐਸੀ ਕੋਈ ਕਮਾਈ ਕਰੇ ਤਾਂ ਕਹਿ ਸਕੇ ਨਾ ਵੀ ਕਮਾਈ ਵੀ ਨਾ ਕਰਨੀ ਤੇ ਗੱਲਾਂ ਨਾਲ ਕੋਈ ਗਿਆਨ ਨਹੀਂ ਮਿਲਦਾ, ਗੱਲਾਂ ਨਾਲ ਕੋਈ ਗੁਰੂ ਨਹੀਂ ਬਣਦਾ। ਵੀ ਕਲਯੁਗ ਦੇ ਵਿਚ ਕੋਈ ਵੀ ਨਾ ਕੋਈ ਗੁਰੂ ਬਣ ਸਕਦਾ ਤੇ ਨਾ ਕਿਸੇ ਨੂੰ ਬਣਨ ਦਾ ਹੱਕ ਹੈ। ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਹੋਏ ਹਨ। ਆਪਾਂ ਸਾਰੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਸਾਖੀਆਂ ਪੜ੍ਹਦੇ ਸੁਣਦੇ, ਗੁਰਸਿੱਖਾਂ ਤੋਂ ਗੁਰਮੁਖਾਂ ਤੋਂ ਰਹਿੰਦੇ ਹਾਂ ਤੇ ਗਾਹਾਂ ਨੂੰ ਵੀ ਰਹਿੰਦੇ ਹਾਂ, ਰਹਿਣਾ ਹੈ। ਪਰ ਗੁਰਪੁਰਬ ਮਨਾਉਣ ਦਾ ਭਾਵ ਬਾਬਾ ਜੀ ਨੇ ਹਮੇਸ਼ਾ ਜ਼ੋਰ ਦੇਣਾ, ਭਾਈ ਜੈਸਾ ਵੀ ਗੁਰਪੁਰਬ ਮਨਾ ਰਹੇ ਹਾਂ ਉਸੇ ਅਮਲ ਕਰੀਏ। ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਸ੍ਰਿਸ਼ਟੀ ਦੇ ਮਾਲਕ ਸਮਰੱਥ ਸਨ। ਜਦੋਂ ਅੱਠ ਗ੍ਰਹਿ ਆਉਣ ਵਾਲੇ ਸੀ, ਬੜੇ ਬੜੇ ਮਹਾਂਪੁਰਖ ਜਾਂ ਵਿਦਵਾਨ ਜੋਸਤੀ ਜਿਨ੍ਹਾਂ ਨੇ ਬਾਬਾ ਜੀ ਦੀ ਸੋਭਾ ਸੁਣੀ ਸੀ ਤੇ ਆ ਕੇ ਅਰਜ ਕੀਤੀ, ਜੀ ਬੜਾ ਸਮਾਂ ਭਿਆਨਕਾਰ ਹੈ, ਆਪ ਕਿਰਪਾ ਕਰੋ ਵੀ ਇਸ ਦੁਨੀਆਂ ਤੋਂ ਭਾਰ ਟਲ ਜਾਵੇ, ਇਹ ਸਮਾਂ ਨਾ ਵਰਤੇ, ਕਿਸੇ ਨੇ ਰਹਿਣਾ ਨਹੀਂ। ਤਾਂ ਬਾਬਾ ਜੀ ਕਹਿਣਗੇ, ਭਾਈ ਪਹਿਲਾਂ ਤਾਂ ਸਭ ਨੂੰ ਜੀ ਆਇਆ, ਪ੍ਰਾਤਨ ਪਿਛਲੀਆਂ ਮਸਾਲਾਂ ਦੇ ਕੇ ਵੀ ਭਗਵਾਨ ਰਾਮ ਚੰਦਰ ਮਹਾਰਾਜ ਜੀ ਨੇ 14 ਸਾਲ ਬਨਵਾਸ ਕੱਟਿਆ, ਮਰਜਾਦਾ ਪੁਰਸ਼ੋਤਮ ਅਵਤਾਰ ਸਨ, ਕੋਈ ਲੋੜ ਨਹੀਂ ਸੀ, ਉਹ ਸਮਾਂ ਬਦਲ ਸਕਦੇ ਸਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਤਵੀਆਂ ਤੇ ਕਿਉਂ ਬੈਠਣਾ ਕੀਤਾ, ਦੇਗਾਂ ਵਿਚ ਸਾਹਿਬ ਉਬਾਲੇ ਗਏ ਪਰ ਸਰੀਰ ਉਨ੍ਹਾਂ ਦਾ ਉਬਾਲਿਆ ਗਿਆ,
ਸਰੀਰ ਨੂੰ ਦੁੱਖ ਜ਼ਰੂਰ ਹੈ ਪਰ ਆਤਮਾ ਨੂੰ ਕੋਈ ਦੁੱਖ ਨਹੀਂ। ਇਉਂ ਬਾਬਾ ਜੀ ਨੇ ਕਈ ਹੋਰ ਮਿਸਾਲਾਂ ਦੇ ਕੇ ਕਿਹਾ ਭਾਈ ਵੀ ਉਹ ਗੁਰੂ ਅਵਤਾਰ ਮਹਾਂਪੁਰਖ ਨਹੀਂ ਸੀ ਸਮਾਂ ਬਦਲ ਸਕਦੇ, ਉਹ ਸਮੇਂ ਨੂੰ ਮੋੜ ਸਕਦੇ ਸਨ, ਉਨ੍ਹਾਂ ਦੇ ਹੁਕਮ ਵਿਚ ਸਭ ਕੁਝ ਹੁੰਦਾ ਹੈ। ਜੇ ਐਡੇ ਐਡੇ ਗੁਰੂਆਂ ਨੇ ਮਹਾਂਪੁਰਖਾਂ ਨੇ ਅਵਤਾਰਾਂ ਨੇ ਵੀ ਸਮਾਂ ਨਹੀਂ ਬਦਲਿਆ ਤੇ ਆਪਾਂ ਕਿਵੇਂ ਸਮਾਂ ਬਦਲ ਦੇਵਾਂਗੇ, ਜਾਂ ਆਪਾਂ ਨੂੰ ਸਮਾਂ ਬਦਲਣ ਦਾ ਕੀ ਹੱਕ ਹੈ। ਫਰੀਦ ਨੇ ਮਿਹਣਾ ਮਾਰਿਆ ਕਿ ਦਰਿਆ ਨੂੰ ਤੂੰ ਢਾਹ ਨਾ ਲਾ, ਆਕਾਸ਼ਬਾਣੀ ਹੋਈ ਫਰੀਦ ਤੂੰ ਮੇਰਾ ਸਰੀਕ ਜੰਮ ਪਿਆ, ਇਹ ਵੀ ਮੇਰੇ ਹੁਕਮ ਵਿਚ ਹੈ, ਭੈ ਵਿਚ ਪਾਉਣ ਵਹਿ ਸਦਵਾਓ ਤੇ ਭੈ ਵਿਚ ਚੱਲੇ ਹੈ ਲਖ ਦਰਿਆਓ, ਇਹ ਮੇਰੇ ਹੁਕਮ ਵਿਚ ਹੈ, ਆਪਣੇ ਆਪ ਕੋਈ ਢਾਹ ਨਹੀਂ ਲਾ ਰਿਹਾ, ਮਕਾਨ ਨਹੀਂ ਢਾਹ ਰਿਹਾ। ਫਿਰ ਫਰੀਦ ਨੇ ਮਾਫੀ ਮੰਗੀ ਵੀ ਗਲਤੀ ਹੋ ਗਈ ਹੈ, ਮੈਂ ਰੱਬ ਦਾ ਸਰੀਕ ਨਹੀਂ ਬਣਨਾ, ਮੈਂ ਰੱਬ ਦਾ ਸੇਵਕ ਬਣਨਾ ਹੈ, ਮੈਂ ਰੱਬ ਦਾ ਦਾਸ ਬਣਨਾ ਹੈ, ਆਗਿਆ ਮਰਨੀ ਆਪਣੇ ਮਾਲਕ ਦੀ। ਫਿਰ ਜਿੱਧਰ ਰੱਬ ਰਜਾਏ ਬਹਿਣ ਤਦਾਉ ਗੌ ਕਰੇ, ਐ ਦਰਿਆ ਜਿਵੇਂ ਮੇਰੇ ਰੱਬ ਦੀ ਰਜਾ ਤੂੰ ਉਵੇਂ ਕਰ, ਮੈਂ ਤੇਰੇ ਕੋਲੋਂ ਵੀ ਮਾਫੀ ਮੰਗਦਾ ਵੀ ਤੂੰ ਤਾਂ ਹੁਕਮ ਦਾ ਬੰਦਾ ਹੈ, ਆਪਣੇ ਆਪ ਤਾਂ ਕੁਝ ਨਹੀਂ ਨਾ ਕਰ ਰਿਹਾ, ਖੁਦਾ ਤੋਂ ਤਾਂ ਮਾਫੀ ਮੰਗਣੀ ਹੈ, ਮੈਂ ਤੇਰੇ ਕੋਲੋਂ ਵੀ ਮਾਫੀ ਮੰਗਦਾ, ਹੁਣ ਤੂੰ ਜਿਵੇਂ ਮਰਜ਼ੀ ਕਰ, ਤੂੰ ਆਪਣੇ ਮਾਲਕ ਦਾ ਹੁਕਮ ਮੰਨ ਤੇ ਮੈਂ ਵੀ ਮਾਲਕ ਦਾ ਹੀ ਹੁਕਮ ਮੰਨਾਂਗਾ। ਮੈਨੂੰ ਪਤਾ ਲੱਗ ਗਿਆ ਤਾਂ ਬਾਬਾ ਜੀ ਕਹਿੰਦੇ ਭਾਈ ਆਪਾਂ ਮਾਲਕ ਦਾ ਹੁਕਮ ਮੋੜਨਾ ਨਹੀਂ। ਦੁਨੀਆਂ ਵਿਚ ਸਭ ਤੋਂ ਵੱਡਾ ਪੁੰਨ ਕਿਹੜਾ ਹੈ? ਆਪਣੇ ਮਾਲਕ ਦਾ ਗੁਰੂ ਦਾ ਹੁਕਮ ਮੰਨਣਾ। ਵੀ ਏਦੋਂ ਵੱਡਾ ਪੁੰਨ ਜਾਂ ਸੇਵਾ, ਭਗਤੀ, ਨਾਮ ਕੋਈ ਚੀਜ਼ ਨਹੀਂ, ਚਾਹੇ ਕੁਝ ਵੀ ਕਰ ਲੋ, ਇਕੋ ਹੀ ਗੱਲ ਹੈ, ਨਾਨਕ ਲੇਖਾ ਇਕ ਗੱਲ ਹੋਰ ਹੋਮੈ ਚਖਣਾ ਝਾਕ, ਉਹ ਕਿਹੜੀ ਇਕ ਗੱਲ ਹੈ? ਹੁਕਮ ਮੰਨਣਾ। ਆਗਿਆ ਮੰਨਣੀ ਏਦੋਂ ਵੱਡੀ ਭਗਤੀ ਸੇਵਾ ਕੋਈ ਨਹੀਂ। ਦਸਵੇਂ ਪਾਤਸ਼ਾਹ ਨੇ ਕਿਹਾ ਗਰੀਬ ਨਵਾਜ ਚਿੱਤ ਨਾ ਭਇਓ ਹਮਰਾ ਆਵਨ ਕਹਿ, ਤੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਵੀ ਭਗਤੀ ਵੱਡੀ ਕਿ ਮੇਰਾ ਹੁਕਮ ਵੱਡਾ, ਤੇਰੀ ਬਿਰਤੀ ਨੂੰ ਵੇਖਾਂ ਕਿ ਤੂੰ ਮੇਰੀ ਆਗਿਆ ਮੰਨਣੀ ਹੈ, ਵੀ ਤੇਰੀ ਬਿਰਤੀ ਲੱਗੀ ਹੋਈ ਹੈ, ਸੁਰਤੀ ਮੇਰੇ ਚਰਨਾਂ ਨਾਲ ਜੁੜੀ ਹੋਈ ਹੈ, ਪਰ ਇਹ ਵੱਡੀ ਗੱਲ ਨਹੀਂ, ਮੇਰੀ ਆਗਿਆ ਵੱਡੀ ਹੈ। ਹੱਥ ਜੋੜੇ ਸਿਰ ਨਵਾਇਆ ਗਰੀਬ ਨਵਾਜ, ਹੇ ਅਕਾਲ ਪੁਰਖ ਜਿਵੇਂ ਤੇਰੀ ਰਜਾ, ਠਾਣ ਪਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਸਹਾਇਤਾ ਮੰਗਲੀ ਵੀ ਕਿਰਪਾ ਕਰਨੀ, ਜਿਹੜਾ ਪੰਥ ਸਾਜਣਾ ਹੈ, ਮੈਨੂੰ ਹੁਕਮ ਹੈ ਨਾ, ਇਸ ਪੰਥ ਦੀ ਆਪ ਸਹਾਇਤਾ ਕਰਨੀ, ਇਸ ਪੰਥ ਵਿਚ ਆਪ ਹੋ ਕੇ ਵਰਤਣਾ, ਇਸ ਪੰਥ ਦੇ ਆਪ ਅੰਗ ਸੰਗ ਰਹਿਣਾ ਗਰੀਬ ਨਵਾਜ, ਪਰ ਮੈਨੂੰ ਮਾਫ਼ ਕਰੋ, ਮੈਂ ਤੁਹਾਡੀ ਆਗਿਆ ਹੀ ਮੰਨਾਂਗਾ। ਤਾਂ ਬਾਬਾ ਜੀ ਕਹਿੰਦੇ ਭਾਈ ਆਗਿਆ ਮੋੜਨੀ ਨਹੀਂ, ਵੀ ਸਭ ਤੋਂ ਵੱਡਾ ਪੁੰਨ ਭਗਤੀ ਸੇਵਾ ਹੁਕਮ ਮੰਨਣਾ ਹੈ, ਤੇ ਸਭ ਤੋਂ ਵੱਡਾ ਪਾਪ ਕਿਹੜਾ ਹੈ? ਪਾਪ ਤਾਂ ਬਹੁਤ ਤਰ੍ਹਾਂ ਦੇ ਹਨ ਨਾ, ਪਰ ਸਭ ਤੋਂ ਵੱਡਾ ਪਾਪ ਇਹ ਹੈ ਕਿ ਜਿਹੜਾ ਆਪਣੇ ਗੁਰੂ ਦੀ ਆਗਿਆ ਮੋੜ ਦੇਣੀ। ਤਾਂ ਬਾਬਾ ਜੀ ਕਹਿਣਗੇ ਭਾਈ ਆਪਾਂ ਸਭ ਤੋਂ ਵੱਡਾ ਪਾਪ ਕਰਨਾ ਕਿ ਪੁੰਨ ਕਰਨੇ, ਵੀ ਰੱਬ ਦੀ ਨਿਰੰਕਾਰ ਦੀ ਆਗਿਆ ਮੋੜਨੀ, ਇਦੋਂ ਵੱਡਾ ਕੋਈ ਗਨਾਹ ਬੇਅਦਬੀ ਪਾਪ ਨਹੀਂ। ਜੇ ਅੱਠ ਗ੍ਰਹਿ ਆ ਰਹੇ ਨੇ ਦੁਨੀਆਂ ਨੂੰ ਖਤਮ ਕਰਨਾ, ਜੇ ਨਿਰੰਕਾਰ ਨੇ ਇਵੇਂ ਕਰਨਾ ਤੇ ਆਪਾਂ ਕਿਵੇਂ ਮੋੜ ਸਕਦੇ ਹਾਂ? ਨਾ ਮੋੜਨਾ ਚਾਹੀਦਾ ਜੀ। ਅਸੀਂ ਤਾਂ ਬੜੇ ਆਸਾਬੰਦ ਹੋ ਕੇ ਆਏ ਸੀ ਵੀ ਸਾਨੂੰ ਕੋਈ ਦਿਲਾਸਾ ਮਿਲੇਗਾ,
کوئی آسرا ملے گا، بڑا من ڈولیا ہویا ڈریا ہویا من ہے، تب بابا جی کہیں گے بھائی یہ گرو نانک دا گھر ہے، اسی تا گرو نانک صاحب دے سیوا دار ہاں، پر تسی آسا بند ہو کے آئے ہو پر تھنوں اسی نراسے نہیں موڑ دے، کیونکہ تا ایسا در ہے نہ کدے کوئی خالی مڑیا ہے تے نہ مڑنا ہے۔ کون مڑدا ہے جنہیں آگیا نہیں مننی جاں جی دی بھاونا نہیں شردا نہیں، او بابا جی کہن سن بھائی خالی جاندے ہن، پیار والے بھاونا والے آگیاکاری گرسکھ مائی بھائی گرو نانک دے در تو جھولیاں بھر کے جاندے ہن، کہن لگے فکر نہ کرو سنو نراسے نہیں موڑ دے، کہن لگے جی پھر کرپا کرو آپ نے تاں جواب دیتا چٹا کہ آپ آگیا موڑنی نہیں حکم نہیں موڑنا۔ بابا جی کہیں گے بھائی آگیا تا کوئی نہیں موڑنی مہاپرکھو، پھر کرنا کی ہے آپ ارداس کرنے کے نرنکار جڑا توں اس سنسار وچ پہار پایا ہے، بھیانک سما آیا ہے آ رہا جا جیواں تے بڑا پہار ہے، پر آپ کرپا کرنی پانا تو اویں برتاؤنا جویں تہاڈی رجا ہووے، پر اسی پہار چکن جوگے بن جائیے، جیڑی اے نیری چلنی اسی سہ سکیے، ڈگ نہ پئیے پیر نہ اکھڑ جان، اسی اس بھیانک سما سانو اے نرنکار سمرتھا بخشو، اسی اے پہار جڑا تسی سنسار تے پاؤنا ہے نا دکھاں دا، اسی پہار چکن جوگے بن جائیے، دکھ کیڑی گل جو نہ چک سکے، جدوں پہار چکن دی سمرتھا واہگرو دے دےوے ایسا بل مل جاوے پھر دکھ تا ایسے گل دا ہوندا کمزور بندے نوں، تے پانا موڑنا نہیں پر پانا مرن دی دات منگنی نرنکر، سی پانا من سکیے، تیرا کیا میٹھا لاگا ایسا من بناو، ایسی ساڈے من دی وستا بنا دیو بھی تیرا کیا میٹھا لاگا ہر نام پدارتھ نانک منگ، بھی سانو کوڑا نہ لگے برا نہ لگے، اوکھا سما آ جاندا حال دہائی مچا دینے کہ پتہ نہیں رب نے کی قہر کر دیتا ہے، تے سوکھے موقع کدے یاد نہیں کرے جی گرو نے بخشیا یہ تو اسی آپ ہی سب کچھ کریا، چنگا ہو گیا آپ کر لیا تے ماڑا ہو گیا گرو دے متھے لا دینے، نہیں گرو کدے برا نہیں کردا، ستگر سبنا دا پلا منائیں دا تے برا کسے دا نہ ہوئے، آ سبنا دا پلا مناؤن والے دا گرو دا گرپرو ہے جس نے سبنا دے ہی پلا منگیا ہے، کوئی سراف نہیں دتا بھی چندو نے اتنا جرم کیتا ہے، کوئی برا لفظ نہیں کہیا، پر یوں سوچیا کہ اے چندو دے بچارے دے ہاتھ کی ہے، تا میرے مالک دی رجا ہی ایویں ہے، پانا ہی ایویں ہے، گرپر منایا ہویا گل اے سکھن دی لوڑ ہے کہ جدوں کوئی دکھ تکلیف آ جاوے نا، کیونکہ دکھ تکلیف تا ہر انسان نوں آندی ہے، دکھ سکھ دونوں کپڑے پہرے جائے منک، دکھ بھی آندے ہن سکھ بھی آندے ہن، اس موقع گھبراونا نہیں، پانا مننا ہے، یوں سمجھنا ہے کہ جو میرا گرو کردا ہے جو تد پاوا ہے سائی پلی کار تم سدا سلامت نرنکار، بھی میرا گرو چنگا کردا ہے کوئی میرے پاپا دا پھل ہے، جا مینو نرنکار سمرت دے رہا کہ دکھ دارو سکھ روگ پیا، بھی یہ دکھ نہیں تا دارو ہے، اس نے میرا پلا کرنا ہے، تا آؤ ساکھیاں تا بینت ہن گرو دیاں، سما بہتا نہیں پر ساکھیاں پڑھ لیے سن لیے، ساکھیاں دا بھی بھاو یہی ہے کہ پانا مننا، چاہے کنیاں ساکھیاں پڑھیے پر اج دا جڑا دہاڑا ہے نا مین گل
ਅਸਲੀ ਗੱਲ ਇਹੀ ਹੈ ਕਿ ਭਾਣੇ ਮੰਨਣ ਦੀ ਗੱਲ ਹੈ। ਦੁੱਖ ਸੁੱਖ ਆ ਜਾਂਦਾ ਹੈ, ਜੇ ਸੁੱਖ ਹੈ ਤਾਂ ਮਾਲਕ ਦਾ ਸ਼ੁਕਰ ਕਰੋ, ਧੰਨਵਾਦ ਕਰੋ। ਜੇ ਦੁੱਖ ਆ ਜਾਂਦਾ ਸਬਰ ਸੰਤੋਖ ਕਰਿਆ ਕਰੋ। ਸਾਰੇ ਹੀ ਕਰਨੇ, ਸਭ ਨੇ ਹੀ ਕਰਨਾ ਹੈ। ਦਾਤ ਮੰਗਣੀ ਸੱਚੇ ਪਾਤਸ਼ਾਹ, ਜਦੋਂ ਵੀ ਕਦੋਂ ਕੋਈ ਦੁੱਖ ਤਕਲੀਫ ਆ ਜਾਵੇ ਨਾ, ਸਾਨੂੰ ਸਬਰ ਸੰਤੋਖ ਦੀ ਦਾਤ ਬਖਸ਼ੋ, ਖੁਸ਼ੀਆਂ ਬਖਸ਼ੇ ਤਾਂ ਤੇਰਾ ਹੀ ਸ਼ੁਕਰ ਕਰੀਏ, ਧੰਨਵਾਦ ਕਰੀਏ। ਆਓ ਕਿਉਂ ਬਈ ਗੁਰੂ ਦਾ ਬਚਨ ਮੰਨੀਏ, ਐਸਾ ਬਚਨ ਗੁਰੂ ਦਾ ਪੱਲੇ ਭਾਣਾ ਮੰਨਣ ਵਾਲਾ ਬਣ ਲਈਏ ਤਾਂ ਸਮਝੋ ਅੱਜ ਦਾ ਗੁਰਪੁਰਬ ਮਨਾਇਆ ਹੋਇਆ ਸਾਡਾ ਸਫਲ ਹੈ। ਗੁਰਪੁਰਬ ਵਿਚ ਕੋਈ ਕਮੀ ਨਹੀਂ, ਸਾਡੇ ਵਿਚ ਕਮੀ ਹੁੰਦੀ ਹੈ ਵੀ ਅਸੀਂ ਗੁਰਪੁਰਬ ਮਨਾਉਂਦਿਆਂ ਹੋਏ ਅਮਲ ਕਮਾਈ ਨਹੀਂ ਕਰਦੇ। ਆਓ ਇਹ ਦਾਤ ਪ੍ਰਭੂ ਆਪੇ ਮੇਲੇ ਆਓ ਧਾਰਨਾ ਪੜ ਕੇ, ਉਸ ਤੋਂ ਉਪਰੰਤ ਗੁਰੂ ਕਾ ਹੁਕਮਨਾਮਾ, ਹੋਰ ਵੀ ਗੁਰੂ ਦੇ ਕੀਰਤਨੀ ਗੁਰਮੁਖ ਆਏ ਹਨ, ਉਨ੍ਹਾਂ ਨੇ ਵੀ ਹਾਜ਼ਰੀ ਭਰਨੀ ਹੈ ਤੇ ਉਹ ਵੀ ਸਰਵਣ ਕਰਨਾ ਹੈ।

سوره

0: ਬਰਾਤੀ ਜਿਹੜੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲਾਂ ਚੋਂ ਦੀਨਾ ਲਈ ਆ ਨਿਕਲੇ, ਤਨੋ ਮਨੋ ਗਰੀਬਾਂ ਦਾ
1: ਧਨੀ ਹੋਵੇ,
0: ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕੰਬਾ, ਅਣਖੀ ਸੂਰਮਾ ਤੇਗ ਦਾ ਧਨੀ ਹੋਵੇ, ਕਰੇ ਸਿਰ ਤਰਵਾਰ ਨੇ ਵਤਨ ਉਤੋਂ, ਜਿਹਦੇ ਵਿੱਚ ਕੋਈ ਕੁਦਰਤੀ
1: ਕਣੀ ਹੋਵੇ,
0: ਸਾਡੇ ਅਥਰੂ ਵੇਖ ਕੇ ਤੜਫ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਕੌਮ ਦੀ ਸ਼ਮਾ ਤੋਂ ਜਾਨਵਾਰੇ, ਹੋਵੇ ਇਹੋ ਜਿਹਾ
1: ਜਥੇਦਾਰ ਸਾਡਾ।
0: ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੀ ਲਲਕਾਰ ਸੁਣ ਕੇ ਸੈਂਕੜੇ ਸਿੰਘਾਂ ਦੇ ਡੋਲੇ ਫਰਕ ਉੱਠੇ, ਅੱਖਾਂ ਵਿੱਚ ਖੂਨ ਉਤਰ ਆਇਆ ਅਤੇ ਮੱਸੇ ਰੰਗੜ ਤੋਂ ਗੁਰੂ ਘਰ ਦੀ ਨਿਰਾਦਰੀ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਸੀਨੇ ਵਿੱਚ ਅੱਗ ਮਚ ਉੱਠੀ। ਉਸੇ ਵਕਤ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅਤੇ ਭਾਈ ਮਹਿਤਾਬ ਸਿੰਘ ਪੰਗੂ ਮੀਰ ਕੋਟੀਆ ਉੱਠ ਖੜੇ ਹੋਏ। ਸਿੰਘਾਂ ਸ਼ੇਰਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਜਥੇਦਾਰ ਤੋਂ ਗੁਰੂ ਘਰ ਦੀ ਰਾਖੀ ਕਰਨ ਵਾਸਤੇ ਆਗਿਆ ਮੰਗੀ ਤਾਂ ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੀ। ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਹਨ, ਉਸ ਸਮੇਂ ਦੇ ਦ੍ਰਿਸ਼ ਨੂੰ ਆਪ ਜੀ ਦੀ ਸੇਵਾ ਵਿੱਚ ਹੈ।